ਆਏ ਆਪੇ ਗੁਰਮੁਖ ਨਾਮ ਵਸਾਏ ਆਪ ਭੁਲਾਵੇ ਆਪ ਮਾਰਗ ਪਾਏ ਸੱਚੇ ਸ਼ਬਦ ਸੱਚ ਸਮਾਏ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹਿ ਪਰਮ ਪੁਲਾਣੀ ਬਿਨ ਨਾਵੇ ਸਭ ਫਿਰੈ ਬੋਰਾਣੀ ਤੀਨ ਪਵਨ ਮੈਂ ਏਕਾ ਮਾਇਆ ਮੂਰਖ ਪੜ ਪੜ ਦੂਜਾ ਪਾਉ ਦ੍ਰਿੜਾਇਆ ਬਹੁ ਕਰਮ ਕਮਾਵੇ ਦੁਖ ਸਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਅੰਦਿਨ ਪੋਗੇ ਹਉ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸਚ ਪਿਆਰ ਹਰ ਜਪ ਪੜੀਏ ਗੁਰ ਸ਼ਬਦ ਵਿਚਾਰ ਹਰ ਜਪ ਪੜੀਏ ਹਉ ਮੈਂ ਮਾਰ ਹਰ ਜਪੀਏ ਪੈ ਸਚ ਪਿਆਰ ਨਾਨਕ ਨਾਮ ਗੁਰਮਤਿ।

ਹਸਤਪਦੀਆਂ ਕਰ ਅੱਠਵਾਂ ਕਾਫੀ। ਗੁਰ ਤੇ ਸਾਂਤ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਨਾਮ ਪਾਈਐ ਵੱਡੀ ਵਡਿਆ

ਤੀਜਾ ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿਗਾਰ ਕਰ ਹੀ ਸੋ ਫਿਰ ਪਾਇਆ ਸੱਚੇ ਸ਼ਬਦ ਵਿਚਾਰ ਅਵਗਣ ਗੁਣੀ ਬਖਸਾਇਆ ਹਰ ਸਿਉ ਲਿਵ ਲਾਈ ਹਰ ਵਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਰਹਾਓ ਇਕ ਫਿਰ ਹਦੂਰ ਨਾ ਜਾਣਵੀ ਦੂਜੇ ਪਰਮ ਪੁਲਾਏ ਕਿਉ ਪਾਇਨ ਦੁਹਾਗਣੀ ਦੁਖੀ ਰਹਿਣ ਵਿਹਾਏ ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਏ ਅੰਦਿਨ ਸੇਵੈ ਸਹਿਜ ਸਿਉ ਸੱਚੇ ਮਾਹੀ ਸਮਾਏ ਦੁਹਾਗਣੀ ਪਰਮ ਪੁਲਾਇਆ ਕੂੜ ਬੋਲ ਬਿਖਾਏ ਫਿਰ ਨਾ ਜਾਣਨ ਆਪਣਾ ਸੁਣੀ।

ਸਭੇ ਗੁਨਹੇ ਬਖਸ਼ਾਏ ਲਏ ਉਹਨ ਮੇਲੇ ਮੇਲਣ ਹਾਰ ਨਾਨਕ ਆਖਣ ਆਖੀਐ ਜੇ ਸੁਣ ਤਰੇ ਪਿਆਰ ਆਸਾ ਮਹਿਲਾ ਤੀਜਾ ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮੇਲੈ ਸੋਏ ਸਹਿਜੇ ਨਾਮ ਤੇ ਆਈਐ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣੈ ਹਰ ਦੂਰ ਹੈ ਸਦਾ ਵੇਖ ਅਦੂਰ ਸਭ ਸੁਣਦਾ ਸਦ ਵੇਖਦਾ ਸਬਦ ਰਹਿਆ ਭਰਪੂਰ ਰਹਾਉ ਗੁਰਮੁਖ ਆਪ ਪਛਾਣਿਆ ਤਿੰਨੀ ਇੱਕ ਮਨ ਤਿਆਇਆ ਸਦਾ ਰਵੇ ਫਿਰ ਆਪਣਾ ਸੱਚੇ ਨਾਮ ਸੁਖ ਪਾਇਆ ਇਹ ਮਨ ਤੇਰਾ ਕੋ ਨਹੀਂ ਕਰ ਵੇਖ ਸਬਦ ਵਿਚਾਰ ਹਰ ਸਰਣਾਈ ਭਜ ਪਉ ਪਾਹੇ ਮੋਖ ਦੁਆਰ ਸਬਦ ਸੁਣੀਐ ਸਬਦ ਬੁਝੀਐ ਸਚ ਰਹੇ ਲਿਵਲਾਏ ਸਬ ਦੇਹੋ ਮੈਂ ਮਾਰੀਐ ਸੱਚੇ ਮਹਿਲ ਸੁਖ ਪਾਏ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾਮੈ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿਨੀ ਨਾਮ ਵਿਸਾਰਿਆ ਸੇ ਮੋਏ ਮਰ ਜਾਏ ਹਰ ਰਸ ਸਾਧਨਾ ਆਇਓ ਬਿਸਟਾ ਮਾਏ ਸਮਾਏ ਇਕ ਆਪੇ ਬਖਸ਼ ਮਿਲਾਇਨ ਅੰਦਿਨ ਨਾਮੇ ਲਾਏ ਸਚ ਕਮਾਵੇ ਸਚ ਰਹੇ ਸੱਚੇ ਸਚ ਸਮਾਏ ਬਿਨ ਸਬਦੈ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ ਬਿਨ ਨਾਮੇ ਦੁਖ ਪਾਏ ਸੀ ਨਾਮ ਮਿਲੇ ਤਿਸੈ ਰਜਾਏ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨ

ਕੋਲੇ ਨਾ ਜਗਾਤ ਸਤਿਗੁਰ ਕਰ ਦੀਨੀ ਤੁਰਕੀ ਛਾਪ ਵੱਖਰ ਨਾਮ ਲਦ ਖੇਪ ਚਲਾਵੋ ਲੈ ਲਾਹਾ ਗੁਰਮੁਖ ਕਰ ਆਵੋ ਸਤਿਗੁਰ ਸਾਹੋ ਸਿੱਖ ਵਣ ਜਾ ਰੇ ਪੂੰਜੀ ਨਾਮ ਲੇਖਾ ਸਾਥ

ਇਹ ਤਾਨ ਖਾ ਦੇ ਤੇਰਾ ਜਨਮ ਗਿਆ ਮੰਮੇ ਮਤ ਹਿਰ ਲਈ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਪਿਆ ਅੰਤਰ ਆਤਮੇ ਬ੍ਰਹਮ ਨਾ ਚੀਨਿਆ ਮਾਇਆ ਕਾ ਮੋਹਤਾਜ ਭਇਆ ਕੱਕੇ ਕਾਮ ਕ੍ਰੋਧ ਪਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ ਪੜੇ ਗੁਣੇ ਤੂੰ ਬਹੁਤ ਪੁਕਾਰੇ।

ਇਉਂ ਕਹੇ ਨਾਨਕ ਸਤਿਗੁਰ ਮਿਲਿਆ ਤਾਵਤ ਥਮਿਆ ਨਿਜ ਕਰ ਵਸਿਆ ਆਏ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ, ਮੂਲ ਪਛਾਣੇ ਤਾਂ ਸੋ ਜਾਣੇ ਮਰਨ ਜੀਵਨ ਕੀ ਸੋਝੀ।

ਕਿਉਂ ਕਹਿ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ। ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸਹੋ ਚਿਤ ਆਇਆ ਮਹਾ ਆਨੰਦ ਸਹਿਜ ਬਾਇਆ ਮਨ ਤਨ ਸੁਖ ਪਾਇਆ ਸੋ ਸਹੋ ਚਿਤ ਆਇਆ ਮਨ ਵਸਾਇਆ ਅਵਗੁਣ ਸਭ ਵਿਸਾਰੇ ਜਾਂ ਤਿਸ ਪਾਣਾ ਗੁਣ ਪ੍ਰਗਟ ਹੋਏ।

ਨਾਮ ਮਨ ਇਕਤ ਕਰ ਆਣੇ ਸਭ ਗਤ ਨਿਤ ਜਾਣੇ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰੱਖੇ ਰਾਮ ਨਾਮਾ ਪ੍ਰਹਿਲਾਦ ਉਧਾਰ।

ਸੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਮ ਜਿਉ ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ ਤੁਰਮਸਤਕ ਭਾਗ ਪੁਰਾਮ ਜਿਉ ਤੁਰਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮੇ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਤੀ ਹਰ ਨਾਮੇ ਹਰ ਸੋਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨੁਆ ਮਾਨ ਜਿਉ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ

ਸਰੇ ਮੈਂ ਖਿਨ ਖਿਨ ਪਗ ਤੋ ਮੈਂ ਜਿਨ ਹਰ ਮੀਠ ਲਗਾਨ ਜਿਉ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਪਾਗਾ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੇ ਸਭ ਆਤਮ ਰਾਮ ਪਛਾਣ ਜਿਉ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਉਤਮ ਜਨ ਪ੍ਰਧਾਨ ਜਿਉ ਸਤ ਸੰਗਤ ਮਨ ਭਾਈ ਹਰ ਰਸ ਨਿਰਸਾਈ ਵਿਚ ਸੰਗਤ ਹਰ ਰਸ ਹੋਏ ਜਿਉ ਹਰ ਹਰ ਅਰਾਧਿਆ।

ਮਹਾਰਾਜ ਸਾਰੇ ਨਮਸਕਾਰ ਕਰ ਲੱਗੇ ਸੇਵਾ ਆਪੇ ਜਾਂ ਜੀ ਆਪੇ ਮਾਂ ਜੀ ਆਪ ਸੁਆਮੀ ਆਪ ਦੇਵਾ ਆਪਣਾ ਕਾਰਜ ਆਪ ਸਵਾਰੇ ਆਪੇ ਤਾਰਨ ਤਾਰੇ ਕਹੁ ਨਾਨਕ ਸੋ ਘਰ ਮੈਂ ਬੈਠਾ ਸੋਹੇ ਬੰਕ ਦੁਆਰੇ ਨਗ ਨਿਦੇ ਨੌ ਨਿਦੇ ਮੇਰੇ ਘਰ ਮੈਂ ਆਈ ਰਾਮ ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਤੇ ਆਈ ਰਾਮ ਨਾਮ ਤੇ ਆਈ ਸਦਾ ਸਖਾਈ ਸਹਿ ਸੁਭਾਈ ਗੋਵਿੰਦਾ ਗਣਤ ਮਿਟਾਈ ਚੂਕੀ ਤਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਤਰਜ ਸੋਭ ਬਣਾਈ ਕਹੁ ਨਾਨਕ ਤੇ ਮੇਰੇ ਸੰਗੇ ਤਾਂ ਮੈਂ ਨਵਨਿਦ ਪਾਈ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ਬਿਖਮੋ ਬਿਖਮ ਅਖਾਰਾ ਮੈਂ ਗੁਰਮਿਲ ਜੀਤਾ ਰਾਮ ਗੁਰਮਿਲ ਜੀਤਾ ਹਰ ਹਰ ਕੀਤਾ ਟੂਟੀ ਪੀਤਾ ਪਰਮ ਗੜਾ ਪਾਇਆ ਖਜਾਨਾ ਬਹੁਤ ਨਿਦਾਨਾ ਸਾਨਥ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪ੍ਰਦਾਨਾ ਜੋ ਪ੍ਰਭ ਆਪਣਾ ਕੀਤਾ ਕਹੁ ਨਾਨਕ ਜਾ ਵਲ ਸੁਆਮੀ ਤਾਂ ਸਰਸੇ ਪਾਈ ਮੀਤਾ ਆਸਾ ਮਹਿਲਾ ਪੰਜਵਾਂ ਅਕਥਾ ਹਰ ਅਕਥ ਕਥਾ ਕਿਸ ਜਾਏ ਨ ਜਾਣੀ ਰਾਮ ਸੁਰ ਨਰ ਮੁਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਿਰੰਜਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੂਜਾ ਜੋਤੀ ਜੋਤ ਸਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ ਵਡ ਪਾਗੀ ਸਤ ਸੰਗਤ ਪਾਈ ਰਾਮ ਵਡ ਪਾਗੀ ਪਾਏ ਨਾਮ ਤੇ ਆਏ ਲਾਥੇ ਦੁਖ ਸੰਤਾਪੈ ਗੁਰ ਚਰਣੀ ਲਾਗੇ ਪ੍ਰਮ ਪਉ ਪਾਗੇ ਆਪ ਮਿਟਾਇਆ ਆਪੈ ਕਰ ਕਿਰਪਾ ਮੇਲੇ ਪ੍ਰਭ ਆਪਣੇ ਵਿਛੜ ਕਤੇ ਨ ਜਾਈ ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਣਾਈ ਹਰ ਦਰ ਸੋਹਣ ਤੇਰੇ ਭਗਤ ਪਿਆਰੇ ਰਾਮ ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ਸਦ ਬਲਿਹਾਰੇ ਕਰ ਨਮਸਕਾਰੇ ਜਿਨ ਪੇਟਤ ਪ੍ਰਭ ਜਾਤਾ ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਵਿਦਾਤਾ ਗੁਰਪੂਰਾ ਪਾਇਆ ਨਾਮ ਤੇ ਆਇਆ ਜੂਏ ਜਨਮ ਨਹਾਰੇ ਬਿਨਵੰਤ ਨਾਨਕ ਸਰਨ ਤੇਰੀ ਰਾਤ ਕਿਰਪਾ ਧਾਰੇ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ਤੇਰੇ ਚਰਣਾ ਤੇਰੇ ਚਰਨ ਧੂੜ ਵਡ ਪਾਗੀ ਪਾਵਾ ਰਾਮ ਹਰ ਤੂੜੀ ਨਾਈਐ ਮੈਲ ਗਵਾਈਐ ਜਨਮ ਮਰਨ ਦੁਖ ਲਾਥੇ ਅੰਤਰ ਬਾਹਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁਖ ਕਲਿਆਣ ਕੀਰਤਨ ਬੋੜ ਜੋਨ ਨਾ ਪਾਵਾ ਬਿਨਵੰਤ ਨਾਨਕ ਗੁਰ ਸਰਨ ਕਰੀਐ ਆਪਣੇ ਪ੍ਰਭ ਭਾਵਾ ਆਸਾ ਸੰਤ ਮਹਿਲਾ ਪੰਜਵਾਂ ਕਰ ਚੌਥਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੇਦਿਆ ਕਿਛ ਆਮ ਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾ ਦਿਆ ਹਰ ਘਟ ਕਟੇ ਡੀਠਾ ਰਾਮ ਰਾਜੇ ਹਰ ਘਟ ਕਟੇ ਡੀਠਾ ਅੰਮ੍ਰਿਤੋ ਊਠਾ ਜਨਮ ਮਰਨ ਦੁਖ ਨਾਥੇ ਗੁਣ ਨਿਦ ਗਾਇਆ ਸਭ ਦੁਖ ਮਿਟਾਇਆ ਹਉ ਮੈਂ ਬਿਨਸੀ ਗਾਠੇ ਪ੍ਰਿਉ ਸਹਿ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਉਣ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸ ਮਾਤੇ

ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਹਾਥੋ ਹੋ ਮਿਰਗ ਜਿਵੇਂ ਪੇਖ ਰਹਿਣ ਚੰਦਰਾਇਣ ਸੁਖੋ ਦੁਖ ਪਏ ਨਿਤ ਪਾਪ ਕਮਾਇਣ ਪਾਪਾਂ ਕਮਾਣੇ ਛੱਡੇ ਨਾਹੀ ਲੈ ਚੱਲੇ ਕੱਤ ਗਲਾਵਿਆ ਹਰ ਚੰਗੋਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਲੱਭ ਲੋਭ ਅਹੰਕਾਰ ਮਾਤਾ ਗਰਭ ਪਇਆ ਸਮਾਇਣ ਨਾਨਕ ਮਿਰਗ ਅਗਿਆਨ ਬਿਨਸੇ ਨਹਿ ਮਿਟੇ ਆਉਣ ਜਾਇਣ ਮਿੱਠੇ ਮਖਮੋਆ ਕਿਉ ਲੈ ਉਡਾਰੀ ਹਸਤੀ ਗਰਤ ਪਇਆ ਕਿਉ ਤਰੀਏ ਤਾਰੀ ਤਉ ਦੁਹੇਲਾ ਪਇਆ ਹਿਨ ਮੈਂ

ਇਸ ਮਾਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹਿ ਸੁਣੋ ਜਨੋ ਇਸ ਸੰਜਮ ਦੁਖ ਜਾਏ ਪੌੜੀ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਆਇਆ ਓਨੀ ਮੰਦੇ ਪੈਰ ਨਾ ਰੱਖਿਓ ਪਰ ਸ਼ੁਕਰ ਕਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅਣ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ ਸਰੂਪ ਮਹਿਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਵੇਗਾ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਅੰਡਜ ਉਤਜਾ ਖਾਣੀ ਸੇਤ ਜਹਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸਮਾਲੇ ਸਭਨਾ ਜਿਨ ਕਰਤੈ ਕਰਣਾ ਕੀਆ ਚਿੰਤਾ ਵੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨੂ ਪਾਇਆ ਜਗ ਤਿਸ ਜੁਹਾਰੀ ਸਵਖ ਤਿਸ ਤਿਸ ਦੀਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਸਿੱਖਾ ਕੈ ਪਗ ਮਹਿਲਾ ਪਹਿਲਾ ਲਖ ਨੇਕੀਆਂ ਚੰਗਿਆਈਆਂ ਲਖ ਪੁੰਨਾ ਪ੍ਰਵਾਨ ਲਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਨ ਲਖ ਸੂਰਤਨ ਸੰਗਰਾਮ ਰਣ ਮੈਂ ਚੁਟੈ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਮਨ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ ਤਾਂ ਤਿੰਨੀ

ਐ ਖਵਾਓ ਕਲ ਜੁਗ ਰਥ ਅਗਨ ਕਾ ਕੂੜ ਅੱਗੇ ਰਥਵਾਓ ਮਹਿਲਾ ਪਹਿਲਾ ਸ਼ਾਮ ਕਹਿ ਸਿਤੰਬਰ ਸਵਾਮੀ ਸਚ ਮੈਂ ਆਥੇ ਸਾਥ ਰਹੇ ਸਭ ਕੋ ਸਚ ਸਮਾਵੈ ਰਿਕ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾ ਹੀ ਲਿਆ ਪ੍ਰਾਸਿਤ ਜਾਹੇ ਨਾਨਕ ਤਉ ਮੁਖੰਤਰ ਪਾਹੇ।

ਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਵਿਟੇ ਵੇ ਮਤ ਵਿਟੇ ਇਹੋ ਅਨ ਸਾਡਾ ਫਿੱਟੇ ਤਨ ਫਿੱਟੇ ਫੇਰ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਾਈਐ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵਡੋ ਵਡਾ ਵਡ ਮੇਦਨੀ ਸਿਰੇ ਸੁਰਤੰਦੈ ਲਾਇਂਦਾ ਨਗਰ ਪੱਠੀ ਜੇ ਕਰੇ ਸੁਲਤਾਨਾ ਕਾ ਉਤਰਾਇਂਦਾ ਦਰ ਮੰਗਨ ਭਿਖ ਨਾ ਪਾਇਂਦਾ ਸਲੋਕ ਮਹਿਲਾ ਪਹਿਲਾ ਜੇ ਮੁਹਾ ਕਾ ਘਰ ਮੋਹੈ ਕਰ ਮੋਹਿ ਪਿਤਰੀ ਦੇ ਅੱਗੇ ਵਸਿਆਣੀ

ਸਾਰਿਆ ਕੋਠੇ ਮੰਡਪ ਮਾਲੀਆਂ ਲਾਲ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾ ਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰਿਆਈ ਜੋਗਨ ਹਾਰਿਆ ਸਲੋਕ ਮਹਿਲਾ ਪਹਿਲਾ ਜੇ ਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ

ആത്തിനാ സൂചകനായ പൗരീ സത്ഗുരു വഡ്ഡാ തർസാലാഹി ഹൈ ജിസ് വിച് വഡിയാ വഡിയായാ സഹമേലേ താ നഗരീ ആയാ ജാ തിസ് പാണാ താ മന വസായാ ਕਰ ਹੁਕਮ ਮਸਤਕ ਹੱਥ ਕਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਪਿੱਠੇ ਨੌ ਨਿਧ ਪਾਈਆਂ ਸਲੋਕ ਮਹਿਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕਹਿ ਜੇਵੇ

ਕਿਆ ਸੰਤਰ ਦੇਵ ਕਾਨੂੰਨ ਪੰਜਵਾ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸੋ ਤੰਗ ਦਿਆ ਚੁੱਕਾ ਪਈਆ ਚਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਏ ਨਾਨਕ ਇਹ ਵਹਿ ਜਾਣੀਏ ਤਿਤ ਮੁਖ ਥੁੱਕਾ ਪਾਏ ਮਹਿਲਾ ਪਹਿਲਾ ਪੰਡ ਜਮੀਏ ਪੰਡ ਨਿਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਗਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੈ ਪੰਡੈ ਬਾਜ ਨਾ ਕੋਏ ਨਾਨਕ ਪੰਡੈ ਬਾਹਰਾ ਏਕੋ ਸੱਚਾ ਸੋਏ ਜਿਤ ਮੁਖ ਦਾ ਸਲਾਹੀ।

ਚੇਤ ਹੋਈ ਗੁਰਮਤ ਰਾਮੇ ਨਾਮ ਵਸਾਈ ਅਸਥਿਰ ਰਹਿ ਨਾ ਕਟੂ ਜਾਈ ਕਹਿਤ ਕਬੀਰ ਸੁਨੋ ਰੇ ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਪਹਿਲਾਂ ਪੂਤ

ਕੀਚੈ ਨਾਮ ਧਿਆਇਐ ਬਿਨ ਨਾਵੇ ਪੂਜ ਨ ਹੋਏ ਰਹਾਉ। ਬਾਹਰ ਦੇਵ ਪਖਾਲੀਐ ਜੇ ਮਨ ਤੋਵੈ ਕੋਇ ਜੂਠ ਲਹਿ ਜਿਉ।

ਸਾਰੇ ਸੰਭਾਲੇ ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸਾਚਾ ਹੈ ਗੁਜਰੀ ਮਹਿਲਾ ਪਹਿਲਾ ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜੇ ਮੁਖ ਕੰਠ ਸਵਾਰ ਤਾਂ ਕੋ ਅੰਤ ਨਾ ਜਾਈ ਲਖਣਾ

ਗੁਰਮੁਖ ਬੂਜੈ ਕੋਈ, ਨਾਨਕ ਵਿੱਚੋਂ ਹਉ ਮੈਂ ਮਾਰੇ, ਤਾਂ ਹਰ ਤੇ ਤੈ ਸੋਈ, ਗੁਜਰੀ ਮਹਿਲਾ ਤੀਜਾ। ਤਿਸ ਜਨ ਸਾਂਤ ਸਦਾ ਮਤ ਨਿਚਲ, ਜਿਸ ਕਾ ਅਭਿਮਾਨ ਗਵਾਏ, ਸੋ ਜਨ ਨਿਰਮਲ ਜੇ ਗੁਰਮੁਖ ਬੂਜੈ, ਹਰ ਚਰਣੀ ਚਿਤਲਾਏ, ਹਰ ਚੇਤ ਅਚੇਤ ਮਨਾ ਜੋ ਇੱਛਾ ਸੋ ਫਲ ਹੋਈ, ਗੁਰ ਪ੍ਰਸਾਦੀ ਹਰ ਰਸ ਪਾਵੇ, ਪੀਵਤ ਰਹੇ ਸਦਾ ਸੁਖ ਹੋਈ ਰਹਾਓ। ਸਤਿਗੁਰ ਪੇਤੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ

ਉਹ ਮਾਰਗ ਪਾਏ। ਨਾਨਕ ਬਿਨ ਨਦਰੀ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਦੇ ਵਡਿਆਏ, ਆਪਣਾ ਸ਼ਬਦ ਵਰਤਾਏ, ਗੁਜਰੀ ਮਹਿਲਾ ਤੀਜਾ ਪੰਚ ਪਦੇ। ਨਾ ਕਾਸੀ ਮਤ ਉਪਜੈ, ਨਾ ਕਾਸੀ ਮਤ ਜਾਏ, ਸਤਿਗੁਰੂ ਮਿਲਿਆ ਮਤ ਉਪਜੈ, ਤਾਂ ਇਹ ਸੋ ਜੀ ਪਾਏ, ਹਰ ਕਥਾ ਤੂੰ ਸੁਣਦੇ ਮਨ ਸ਼ਬਦ ਮਨ ਵਸਾਏ, ਇਹ ਮਤ ਤੇਰੀ ਫਿਰ ਰਹੇ, ਤਾਂ ਪਰਮ ਵਿਚੋਂ ਜਾਏ ਰਹਾਉ, ਹਰ ਚਰਨ ਹਿਰਦੈ ਵਸਾਏ ਤੂੰ, ਕਿਲ ਵਿਖੋ ਵੈਨਾਸ ਪੰਚ।

ਇਹ ਅੰਤ ਗਿਆ ਪਛਤਾਏ। ਤਿਉ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ। ਅਖਤ ਤੀਰਥ ਕਿਸ ਸੰਗ ਰਹੇ ਜਿਨ ਹਰ ਹਿਰਦੈ ਰਿਹਾ ਸਮਾਏ। ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ। ਜੋ ਤੁਧ ਪਾਵੈ ਸਭ ਸੱਚ ਹੈ ਸੱਚੇ ਰਹੇ ਸਮਾਏ। ਗੁਜਰੀ ਮਹਿਲਾ ਤੀਜਾ ਤੀਜਾ ਏਕੋ ਨਾਮ ਨਿਧਾਨ ਪੰਡਤ ਸੁਣ ਸਿਖ ਸੱਚੇ। ਦੂਜੇ ਪਾਏ ਜੇ ਤਾ ਪਣੇ ਪੜਤ ਗੁਣਤ ਸਦਾ ਦੁਖ ਹੋਈ। ਹਰ ਚਰਣੀ ਤੂੰ ਲਾਗ ਰਹੋ ਗੁਰ ਸਬਦ ਸੋ ਜੀ ਹੋਈ। ਹਰ ਰਸ ਰਸਨਾ ਚਾਕ ਤੂੰ ਤਾਮਨ ਨਿਰਮਲ ਹੋਈ ਰਹਾਓ। ਸਤਿਗੁਰ ਮਿਲਿਆ ਮਨ ਸੰਤੋਖੀਐ ਤਾਂ ਫਿਰ ਕ੍ਰਿਸ਼ਨਾ ਭੂਖ ਨਾ ਹੋਏ। ਨਾਮ ਨਿਧਾਨ ਪਾਇਆ ਪਰ ਕਰ ਜਾਏ ਨਾ ਕੋਈ। ਕਤਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ।

ਨਾਮ ਜੀਵਾਇਆ ਹਮ ਹੋਵੇ ਲਾਲੇ ਗੋਲੇ ਗੁਰਸਿੱਖਾਂ ਤੇ ਜਿਨ੍ਹਾਂ ਅੰਗ ਦਿਨ ਹਰ ਪ੍ਰਭ ਪੁਰਖ ਤੇ ਆਇਆ ਮੇਰੇ ਮੰਤਨ ਬਿਨੋ ਗੁਰਸਿੱਖ ਪਗ ਲਾਇਆ ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਪਾਈ ਮੋਕੋ।

ਆਓ ਹਰ ਤਨ ਇਸ਼ਨਾਨ ਹਰ ਤਨ ਗਿਆਨ ਹਰ ਸੰਗ ਲਾਇਕ ਆਨਾ ਹਰ ਤਨ ਤੁਲਹਾ ਹਰ ਤਨ ਦੇੜੀ ਹਰ ਹਰ ਤਾਰ ਪਰਾਨਾ।

ਹਰ ਜਪ ਮਾਇਆ ਬੰਧਨ ਟੂਟੇ। ਹੋ ਕਿਰਪਾਲ ਦਿਆਲ ਪ੍ਰਭ ਮੇਰੇ, ਸਾਧ ਸੰਗਤ ਮਿਲ ਛੂਟੇ ਰਹਾਓ। ਆਠ ਪੈਰ ਹਰ ਕੇ ਗੁਣ ਗਾਵੇ, ਭਗਤ ਪ੍ਰੇਮ ਰਸ ਮਾਤਾ। ਹਰ ਸੋਗ ਦੋਹੋ ਮਾਹੀ ਨਿਰਾਲਾ, ਕਰਨੇ ਹਾਰ ਪਛਾਤਾ। ਜਿਸ ਕਾ ਸਾਥ ਨਹੀਂ ਰਖ ਲਿਆ, ਸਗਲ ਜੁਗਤ ਬਣ ਆਈ। ਕਹੋ ਨਾਨਕ ਪ੍ਰਭ।

ਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚਿਤ ਵਿਤ ਪ੍ਰਮਾ ਪ੍ਰਮੰ ਜਗ ਮੋਹ ਮਗਨ ਹਿਤੰ ਫਿਰ ਨਾਮ ਭਗਤ ਦਿਲੰ ਮਤੀ ਗੁਰਵਾਕ ਸ਼ਬਦ ਰਤੰ ਪਰਮਾਤ ਪਰਮ ਨ ਚੂਕਈ ਜਗ ਜਨਮ ਵਿਆਦ।

ਆ ਗਿਆ ਹੁਕਮਨ ਸਿਰ ਹੁਕਮਾ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਜਰੀ ਮਹਿਲਾ ਪੰਜਵਾਂ ਘਰ ਚੌਥਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਨਾਥ ਨਰ ਹਰ ਦੀਨ ਬੰਦਵ ਪਤਿਤ ਪਾਵਨ ਦੇਵ ਪੈ ਤ੍ਰਾਸ ਨਾਸ ਕਿਰਪਾਲ ਗੁਣ ਨਿਧ।

ਨਾਮ ਤਨ ਖਟਿਆਏ ਪੌੜੀ। ਮੇਰਾ ਸਾਹਿਬ ਅਤ ਵੱਡਾ ਸਚ ਗਹਿਰ ਗੰਭੀਰਾ, ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ। ਗੁਰ ਪ੍ਰਸਾਦੀ ਪਾਈਐ ਨੇਚਲ ਤਨ ਤੀਰਾ, ਕਿਰਪਾ ਤੇ ਹਰ ਮਨ ਵਸੈ ਪੇਟੈ ਗੁਰਸੂਰਾ। ਗੁਣਵੰਤੀ ਸਲਾਹਿਆ ਸਦਾ ਥਿਰ ਨੇਚਲ ਹਰ ਪੂਰਾ। ਸਲੋਕ ਮਹਿਲਾ ਤੀਜਾ। ਤ੍ਰਿਗ ਤਿਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ, ਦੁਖ ਹੋ ਮੈਂ ਪਾਪ ਕਮਾਏ। ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ, ਤਿਨ ਬੂਝ ਨਾ ਕਾਈ ਪਾਏ। ਹਲਤ ਪਲਤ ਓਏ ਸੁਖ ਨਾ ਪਾਵੇ, ਅੰਤ ਗਏ ਪਛਤਾਏ। ਗੁਰ ਪ੍ਰਸਾਦੀ ਕੋ ਨਾਮ ਧਿਆਏ, ਤਿਸ ਹਉਮੈ ਵਿੱਚੋਂ ਜਾਏ। ਨਾਨਕ ਜਿਸ ਪੂਰਬ ਹੋਵੇ ਲਿਖਿਆ, ਸੋ ਗੁਰ ਚਰਣੀ ਆਏ ਪਾਏ। ਮਹਿਲਾ ਤੀਜਾ। ਮਨਮੁਖ ਊਦਾ ਕੌਲ ਹੈ ਨਾ ਤਿਸ ਭਗਤ ਨਾ ਨਾਉ, ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਓ। ਤਿਸ ਕਾ ਅੰਦਰ ਚਿਤ ਨਾ ਪਿਜਈ ਮੁਖ ਫੀਕਾ ਲਾਓ। ਓਏ ਧਰਮ ਰਲਾਏ ਨਾ ਰਲਨ, ਓਨਾ ਅੰਦਰ ਕੂੜ ਸੁਹਾਓ। ਨਾਨਕ ਕਰਤੈ ਬਣਤ ਬਣਾਈ, ਮਨਮੁਖ ਕੂੜ ਬੋਲ ਬੋਲ ਡੁੱਬੇ। ਗੁਰਮੁਖ ਤਰੇ ਜਪ ਹਰ ਨਾਉ ਪੌੜੀ। ਬਿਨ ਬੂਜੇ ਵੱਡਾ ਫੇਰ ਪਿਆ, ਫਿਰ ਆਵੇ ਜਾਏ। ਸਤਿਗੁਰ ਕੀ ਸੇਵਾ ਨਾ ਕੀਤੀਆ, ਅੰਤ ਗਿਆ ਪਛਤਾਈ। ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚੋਂ ਆਪ ਗਵਾਈ। ਤ੍ਰਿਸ਼ਨਾ ਭੁਖ ਵਿੱਚੋਂ ਉਤਰੈ ਸੁਖ ਵਸੈ ਮਨ ਆਈ। ਸਦਾ ਸਦਾ ਸਲਾਹੀਐ ਹਿਰਦੈ ਲਿਵਲਾਈ। ਸਲੋਕ ਮਹਿਲਾ ਤੀਜਾ। ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਏ। ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ। ਅੰਤਰ ਸੀਤਲ ਸਾਂਤ ਵਸੈ ਜਪ ਹਿਰਦੈ ਸਦਾ।

ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸਚ ਨਾਮ ਚਿਤ ਲਾਇਆ ਗੁਰਮੁਖ ਅਨਦਿਨ ਰਹਿ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੈ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅੰਧੇਰ ਚੁਕਾਇਆ ਜਿਸਨੋ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰ ਨਾਮ ਤੇ ਆਇਆ ਮਹਿਲਾ ਤੀਜਾ ਸਤ ਗੁਰ ਜਿਨਾ ਨਾ ਸੇਵਿਓ ਸ਼ਬਦ ਨਾ ਲਗੋ ਪਿਆਰ ਸਹਿਜੇ ਨਾਮ ਨਾ ਤਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸ਼ਟਾ ਸਦਾ ਖੁਆਰ ਕੂੜੈ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰਸੋਂ ਦੇ ਸੱਚੇ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਓ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜੈ ਪਾਏ ਖੁਆਏ ਸਲੋਕ ਮਹਿਲਾ ਤੀਜਾ ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅੰਦਿਨ ਨਾਮ ਤੇ ਆਇਆ ਵਿਚੇ ਗ੍ਰਹੇ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇ ਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਪਰਮ ਪੁੱਲਾ ਮਾਰਗ ਪਾਇਆ ਮਹਿਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਪੁੱਲੇ ਜਿਉਂ ਦੇਖ ਦੀ

ਤਪਤਾਏ ਬੁਰਕੈ ਸ਼ਬਦ ਪਰ ਜਾ ਲਿਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਿਲਾ ਤੀਜਾ ਕਿਉਂ ਮਨ ਕੇਤੜਿਆ

ਕਾਉਂ ਜਾਤ ਨਾ ਜਾਏ ਸੀ ਮਨਮੁਖ ਦੁੱਖ ਖਾਤਾ ਰਸਨਾ ਹਰ ਰਸ ਨਾ ਚਖਿਓ ਫੀਕਾ ਬੁਲਾਤਾ ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਿਲਾ ਤੀਜਾ ਵਾਹ ਵਾਹ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸ ਨੂੰ ਆਖੀਐ ਜੇ ਗੁਣਦਾਤਾ ਮਤ ਤੀਰ

ਦਾ ਪੰਜਵਾਂ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ ਨਾਨਕ ਅੱਜ ਕਲ ਆਵਸੀ ਗਾਫਲ ਫਾਹੀ ਪੇਰ ਮਹਿਲਾ ਪੰਜਵਾਂ ਕਿਤਿਆ ਕੁਟੰਗ ਗੁੱਜਾ ਥੀਏ ਨਾਹਿਤ ਨਾਨਕ ਤੈ ਸਹਿ ਟਕਿਆ ਮਨ ਮੈਂ ਸੱਚਾ ਮਿਤ ਪੌੜੀ ਹਉ ਮਾਂਗੋ ਤੁਝੈ ਦਿਆਲ ਕਰ ਦਾਸਾ ਗੋਲਿਆ ਨੌ ਨਿਧ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾਂ ਕਰ ਕਣਾ ਤਿਨ ਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ ਕਮਾਵਾਂ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਕਸਾਂ ਪੈਰ ਧੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦਿੱਚੈ ਥਾਉ ਸੰਤ ਧਰਮ ਸਾਲੀਐ ਸਲੋਕ ਮਹਿਲਾ ਪੰਜਵਾਂ।

ਪਹਿਲਾ ਪੰਜਵਾਂ ਪਤਿਤ ਪੁਨੀਤ ਅਸੰਖ ਹੋ ਹੈ ਹਰ ਚਰਣੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਪਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੇ ਜਾਣ ਬੁਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸੈ ਉਦਾਰਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਪਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਲੋਕ ਮਹਿਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵ ਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ਮਹਿਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰਪੂਰੇ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਤੋਏ ਅੰਮ੍ਰਿਤ ਸਾਚਾ ਨਾਉ ਓਥੈ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾਂ ਤ੍ਰਾਪੀਐ ਜਿਸ ਕਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੇ ਵਿਰਲੇ ਹਰ ਤਨ ਖਾਟੀਐ ਸਲੋਕ ਮਹਿਲਾ ਪੰਜਵਾਂ

तेंदे सिमरन हब किच लगदम बिखमना डिठम कोई जिस पत रखे सच्चा साहिब नानक मेट न सके कोई पौड़ी होवे सुख कणा दे त्याए वन्ये रोगा कान हर गुण गाए अंदर वरते ठांड प्रभचित आए पूरन होवे आस नाए मन वसाए कोई न लगे बिघन आप गवाए ज्ञान पदार्थ मत गुर ते पाए तिन पाए सभ्य थोक जिस आप दिवाए तू सबना का खसम सब तेरी छाए। श्लोक महला पंजवा। नदी तरंदड़ी मैडा खोज न खुंबे मंज मुहब्बत तेरी कौ सह चरणी मैडा हीड़ा सीतम हर नानक तुल्हा बेड़ी। महला पंजवा। जिना दिसंदड़िया दुरमत बंजे मित्र असाडड़े से हों टूंडे दी जग सबाया जन नानक विरले के पौड़ी आवे साहिब चित तेरिया पगता डिठिया मन की कटिये मैल साथ संग उठिया जन्म मरण पौ कटिये जन का शब्द जप बंधन खोलन संत दूत सब जाहे छप तिस्यो लाइन रंग जिस दी सब तारिया ऊंची हूँ ऊंचा थान अगम अपारिया रैन दिनस कर जोड़ सास सास ते आई है जा आपे होए दयाल ता भगत संग पाई है। श्लोक महला पंजवा। बार विडानले हुमस तुमस कूका पैया राही तौ सह सेती लगड़ी डोरी नानक अनद सेती बन गाही। महला पंजवा। सच्ची बैसक तिना संग जिन संग जपिए नाओ तिन संग संग न की चई नानक जिना अपना सुआओ। पौड़ी सावेला परवान जिस सतगुर पेटिया हुआ साधु संग फिर दूख न तेटिया पाया नेचर थान फिर गर्भ न लेटिया नदरी आया एक सगल ब्रह्मेटिया तत ज्ञान लाए त्यान दृष्ट समेटिया सबो जपिए जाप जे मुखो बोलेटिया हुक्मे बुझ निहाल सुख सुखेटिया परख खजाने पाए से बहुड़ न खोटिया। श्लोक महला पंजवा। विछोहे जंबूर खवे ना वंजन गाखड़े जेसो तनी मिलन नानक सुख संभू सच। महला पंजवा। जिमी वसंदी पानी है ईदन रखे पाए नानक सो सो आहे जाके आडल हब को। पौड़ी तेरे कीते कम तुदे ही गोचरे सोई वरते जग जे किया तुद तुरे बिस्म पे बिस्मात देख कुदरत तेरिया शरण परे तेरी दास करगत होए मेरिया तेरे हाथ निधान पावे तिस दे जिसनो होए दयाल हर नाम से ले अगम अगोचर बेअंत अंत न पाई है जिसनो हो है कृपाल सो नाम ते आई है। श्लोक महला पंजवा। करछिया फिरन सुआव ना जान सुनिया से मुख दिसन नानक रते प्रेम रस। महला पंजवा। खोजी लदम खोज छड़िया उजाड़ कैसे दिती वाड़ नानक खेत न छिजई। पौड़ी आरा दियो सच्चा सोए सब किछ जिस पास दोहा सिरिया खसम आप खिन में करे रास त्यागो सगल उपाव तिसकी ओट गहो पौ शरणाई पज सुखी हो सुख लहो कर्म कर्म तत् ज्ञान संता संग होए जपिए अमृत नाम बिघन न लगे कोए जिसनो आप दयाल तिस मन उठिया पायन सब निधान साहिब तुठिया। श्लोक महला पंजवा। लदम लबन हार कर्म करन दो मापिरी इको सिरजन हार नानक बिया ना पसी है। महला पंजवा। पापड़िया पछाड़ बाण सचावा सन कै गुर मंत्रड़ा चितार नानक दुख न थी वही। पौड़ी वाह वाह सिरजन हार पायन ठाड आप जी जंत मेरवान तिसनो सदा जाप दया तारी समरथ चुके बिल बिलाप नठे ताप दुख रोग पूरे गुर प्रताप कीतियन अपनी रख गरीब निवाज थाप आपे लयन छाए बंधन सगल काप
ਕਿਸਨ ਬੁਜੀ ਆਸ ਕੁੰਨੀ ਮਨ ਸੰਤੋਖ ਤਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੇਪ ਨ ਕੁੰਨ ਪਾਪ। ਸਲੋਕ ਮਹਿਲਾ ਪੰਜਵਾਂ। ਜਾਂ ਕੋ ਪੈ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਪੇਟਤ ਸਾਧ ਸੰਗਾਤ। ਮਹਿਲਾ ਪੰਜਵਾਂ। ਰਾਮ ਰਮੋ ਬੜ ਪਾਗਿਓ ਜਲ ਸਲ ਮਈ ਅਲ ਸੋਏ ਨਾਨਕ ਨਾਮ ਅਰਾਧਿਆ ਬਿਗਨ ਨ ਲਾਗੈ ਕੋਏ ਪੌੜੀ। ਭਗਤਾਂ ਕਾ ਬੋਲਿਆ ਪਰਵਾਨ ਹੈ ਦਰਗੈ ਪਵੈ ਥਾਏ ਭਗਤਾਂ ਤੇਰੀ ਟੇਕ ਰੱਤੇ ਸਚ ਨਾਏ ਜਿਸਨੂੰ ਹੋਏ ਕਿਰਪਾਲ ਤਿਸਕਾ ਦੁਖ ਜਾਏ। ਭਗਤ ਤੇਰੇ ਦਿਆਲ ਉਹ ਨਾ ਮਿਹਰ ਪਾਏ ਦੁਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ। ਭਗਤਾਂ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ। ਸਲੋਕ ਮਹਿਲਾ ਪੰਜਵਾਂ। ਕੋਟ ਬਿਗਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੁਝੈ ਕਰ ਕਾਉ। ਮਹਿਲਾ ਪੰਜਵਾਂ। ਪ੍ਰੀ ਮਿਲਾਵਾ ਜਾਥੀਐ ਸਾਈ ਸੁਹਾਵੀ ਰੁੱਤ ਕੜੀ ਮੋਹਤ ਨੈ ਵਿਸਰੈ ਨਾਨਕ ਰਵੀਐ ਨਿਤ ਪੌੜੀ। ਸੂਰ ਵੀਰ ਵਧੀਆਮ ਕਿਨੈ ਨਾ ਹੋੜੀਐ ਫੌਜ ਪਾਣੀ ਹਾਠ ਪੰਚਾਂ ਜੋੜੀਐ ਦਸ ਨਾਰੀ ਔ ਦੂਤ ਦੇਨ ਚਮੋੜੀਐ ਜਿਨ ਜਿਨ ਲੈਨ ਰਲਾਏ ਇਹੋ ਇਹ ਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ ਪਰਮ ਕੋਟ ਮਾਇਆ ਖਾਈ ਕਹੋ ਕਿਤ ਬਿਦ ਤੋੜੀਐ ਗੁਰਪੂਰਾ ਆਰਾਧ ਵਿਖਮੰਦਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ। ਸਲੋਕ ਮਹਿਲਾ ਪੰਜਵਾਂ। ਕਿਲ ਵਿਖ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰੈ ਨਾਓ। ਮਹਿਲਾ ਪੰਜਵਾਂ। ਨਾਨਕ ਸਤਿਗੁਰ ਪੇਟਿਐ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਪੌੜੀ। ਸੋ ਸਤਿਗੁਰ ਤਨ ਤਨ ਜਿਨ ਪਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਵਾਹੋ ਜਿਨ ਹਰ ਸਿਉ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ ਮਹਾਰੋਗ ਬਿਕਰਾਲ ਤਿਨੈ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜਾਨਿਆ ਜਿੱਤਾ ਜਨਮ ਅਪਾਰ ਆਪ ਪਛਾਣਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ। ਸਲੋਕ ਮਹਿਲਾ ਪੰਜਵਾਂ। ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਮਹਿਲਾ ਪੰਜਵਾਂ। ਸੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਕੜੀ ਕਰ ਕਿਰਪਾ ਭਗਵੰਤ ਪੌੜੀ। ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਓ ਅਰਪੀਐ ਆਇਐ ਚਿੱਤ ਨਿਹਾਲ ਸਾਹਿਬ ਦੇ ਸੁਮਾਰ ਤਿਸ ਨੂੰ ਪੋਹੇ ਕਵਣ ਜਿਸ ਵੱਲ ਨਿਰੰਕਾਰ ਸਭ ਕਿਛ ਤਿਸ ਕੈ ਵਸ ਨਾ ਕੋਈ ਬਾਰਾ ਸੋ ਭਗਤਾ ਮਨ ਬੁੱਠਾ ਸਚ ਸਮਾਹਾਰਾ ਤੇਰੇ ਦਾਸ ਤੇ ਆਇਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ। ਸਲੋਕ ਮਹਿਲਾ ਪੰਜਵਾਂ। ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਵਾਸਨਾ ਨਿਵਾਰ ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ। ਮਹਿਲਾ ਪੰਜਵਾਂ। ਖਾਂਦਿਆਂ ਖਾਂਦਿਆਂ ਮੂੰਹ ਕਟਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ।

ਪਹਿਲਾ ਪੰਜਵਾਂ ਕੋਟ ਬਿਘਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਅਨਦਿਨ ਬਿਲਪਤੇ ਜਿਉਂ ਸੁਣੈ ਕਰ ਕਾਵ ਪੌੜੀ ਸਿਮਰ ਸਿਮਰ ਦਾ ਤਾਰ ਮਨੋਰਥ ਪੂਰਿਆ ਇਚ ਪੁੰਨੀ ਮਨ ਆਸ ਗਏ ਵਿਸੂਰਿਆ ਪਾਇਆ ਨਾਮ ਨਿਧਾਨ ਜਿਸਨੋ ਪਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੁਖ ਸਹਿਜ ਆਨੰਦ ਉੱਠੇ ਤਿਤ ਕਰ ਆਵਣ ਜਾਣ ਰਹੇ ਜਨਮ ਨਾ ਤਾਂ ਮਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ।

ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ। ਜੋ ਆਉ ਸਰਨ ਠਾਕੁਰ ਪ੍ਰਭ ਤੁਮਰੀ ਕਿਸ ਰਾਖੋ ਕਿਰਪਾ ਥਾਰ। ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ। ਦੇਵ ਗੰਧਾਰੀ ਹਰ ਗੁਣ ਗਾਵੈ ਹਉ ਕਿਸ ਬਲਿਹਾਰੀ। ਦੇਖ ਦੇਖ ਜੀਵਾਂ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਉ। ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉਂ ਕਰ ਮਿਲੈ ਜੁਠਾਰੀ। ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ ਹਮ ਕਰਮਹੀਨ ਕੂੜਿਆਰੀ। ਹਮਰੀ ਮੁਦਰ ਨਾਮ ਹਰ ਸੁਆਮੀ ਰਿਦ ਅੰਤਰ ਦੁਸ਼ਟ ਦੁਸ਼ਟਾਰੀ। ਜਿਉ ਪਾਵੈ ਤਿਉ ਰਾਖੋ ਸੁਆਮੀ ਜਨ ਨਾਮ ਸਰਨ ਤੁਮਾਰੀ। ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨੱਤੀ। ਜਿਉ ਬੇਸੁਆ ਕੇ ਕਰ ਕੂਤ ਜਮਤ ਹੈ ਤਿਸ ਨਾਮ ਪਰਿਉ ਹੈ ਪ੍ਰਪਟੀ ਰਹਾਉ। ਜਿਨਕੇ ਹਿਰਦੈ ਨਾਹਿ ਹਰ ਸੁਆਮੀ ਤਿਨ ਬਿਗੜ ਰੂਪ ਬਿਨਰਕਤੀ। ਜਿਉ ਨਿਗੁਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹਿ ਹੈ ਪ੍ਰਸਤੀ। ਜਿਨ ਕੋ ਦਿਆਲ ਹੋਆ ਮੇਰਾ ਸੁਆਮੀ ਤਿਨਾ

ਜ਼ਿੰਦਾਰੀ ਮਹਿਲਾ ਪੰਜਵਾਂ। ਮਨ ਗੁਰਮਿਲ ਨਾਮ ਅਰਾਜਿਓ, ਸੁਖ ਸਹਿਜ ਆਨੰਦ ਮੰਗਲ ਰਸ, ਜੀਵਨ ਕਾ ਮੂਲ ਬਾਂਧਿਓ ਰਹਾਓ, ਕਰ ਕਿਰਪਾ ਆਪਣਾ ਦਾਸ ਕੀਨੋ, ਕਾਟੇ ਮਾਇਆ ਪਾਂਧਿਓ, ਪਾਓ ਭਗਤ ਗਾਏ ਗੁਣ ਗੋਬਿੰਦ, ਜਮ ਕਾ ਮਾਰਗ ਸਾਧਿਓ, ਪਇਓ ਅਨੁਗ੍ਰਹ ਮਿਟਿਓ ਮੋਰਚਾ, ਅਮੋਲ ਪਦਾਰਥ ਲਾ ਦਿਓ, ਬਲਿਹਾਰੈ ਨਾਮ ਲਖ ਬੇਰਾ, ਮੇ ਠਾਕੁਰ ਅਗਮ ਅਗਾ ਦਿਓ, ਦੇਵ ਗੰਦਾਰੀ ਮਹਿਲਾ ਪੰਜਵਾਂ। ਮਾਈ ਜੋ ਪ੍ਰਭ ਕੇ ਗੁਣ ਗਾਵੈ, ਸਫਲ ਆਇਆ ਜੀਵਨ ਫਲ, ਤਾਂ ਕੋ ਪਾਰ ਬ੍ਰਹਮ ਲਿਵ ਲਾਵੈ ਰਹਾਉ। ਸੁੰਦਰ ਸੁਗੜ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੈ, ਨਾਮ ਉਚਾਰ ਕਰੇ ਹਰ ਰਸਨਾ, ਬਹੁੜ ਨਾ ਜੋ ਨੀ ਪਾਵੈ, ਪੂਰਨ ਬ੍ਰਹਮ ਰਵਿਆ ਮਨ ਤਨ ਮੈਂ, ਆਮ ਨਾ ਦ੍ਰਿਸ਼ਟੀ ਆਵੈ, ਨਰਕ ਰੋਗ ਨਹੀਂ ਹੋਵਤ ਜਨ ਸੰਗ, ਨਾਨਕ ਜਿਸ ਲੜ ਲਾਵੈ। ਦੇਵ ਗੰਧਾਰੀ ਮਹਿਲਾ ਪੰਜਵਾਂ। ਚੰਚਲ ਸੁਪਨੇ ਹੀ ਉਰਜਾਇਓ, ਇਤਨੀ ਨਾ ਬੂਜੈ ਕਬੂ ਚਲਨਾ, ਬਿਕਲ ਪਇਓ ਸੰਗ ਮਾਇਓ ਰਹਾਓ, ਕੁਸਮ ਰੰਗ ਸੰਗ ਰਥ ਰਚਿਆ, ਬਿਖਿਆ ਏਕ ਉਪਾਇਓ, ਲੋਭ ਸੁਨੇ ਮਨ ਸੁਖ ਕਰ ਮਾਨੇ, ਵੇਦ ਕਹਾ ਉਠਤਾਓ, ਫਿਰਕ ਫਿਰਕ ਬਹੁਤ ਸ਼ਰਮ ਪਾਇਓ, ਸੰਤ ਦੁਆਰੇ ਆਇਓ, ਕਰੀ ਕਿਰਪਾ ਪਾਰ ਬ੍ਰਹਮ ਸਵਾਮੀ, ਨਾਨਕ ਲਿਓ ਸਮਾਇਓ। ਦੇਵ ਗੰਧਾਰੀ ਮਹਿਲਾ ਪੰਜਵਾਂ। ਸਰਬ ਸੁਖਾ ਗੁਰ ਚਰਨਾ, ਕਲਮਲਦਾਰਨ ਮਨੇ ਸੁਧਾਰਨ, ਇਹ ਆਸਰ ਮੋਹੇ ਤਰਨਾ ਰਹਾਓ। ਪੂਜਾ ਅਰਚਾ ਸੇਵਾ ਬੰਧਨ, ਇਹ ਟਹਿਲ ਮੋਹੇ ਕਰਨਾ, ਬਿਕਸੈ ਮਨ ਹੋਵੇ ਪ੍ਰਗਾਸਾ, ਬਹੁਰ ਨਾ ਗਰਬੈ ਪਰਨਾ, ਸਫਲ ਮੂਰਤ ਪਰਸੋਂ ਸੰਤਨ ਕੀ, ਇਹ ਧਿਆਨਾ ਕਰਨਾ, ਪਇਓ ਕਿਰਪਾਲ ਠਾਕੁਰ ਨਾਨਕ ਕਉ, ਪਰਿਓ ਸਾਧ ਕੀ ਸਰਨਾ। ਦੇਵ ਗੰਧਾਰੀ ਮਹਿਲਾ ਪੰਜਵਾਂ। ਆਪਣੇ ਹਰ ਪੈ ਬਿਨਤੀ ਕਹੀ ਹੈ, ਚਾਰ ਪਦਾਰਥ ਅਨੰਦ ਮੰਗਲ ਨਿਧ, ਸੁਖ ਸਹਿਜ ਸਿੱਧ ਲਹੀਐ ਰਹਾਓ, ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀ ਹੈ, ਆਉਸ ਨ ਲਾਗੈ ਅਗਨ ਸਾਗਰ ਤੇ, ਸਰਨ ਸਵਾਮੀ ਕੀ ਅਹੀ ਹੈ। ਪੁਰਖ ਪਰਾਧ ਮਹਾ ਅਕਿਰਤ ਕੰਮ, ਬਹੁਰ ਬਹੁਰ ਪ੍ਰਭ ਸਹੀ ਹੈ, ਕਰਨਾ ਮੈਂ ਪੂਰਨ ਪਰਮੇਸ਼ਰ, ਨਾਨਕ ਤੇ ਸਰ ਨਹੀ ਹੈ। ਦੇਵ ਗੰਧਾਰੀ ਮਹਿਲਾ ਪੰਜਵਾਂ। ਗੁਰ ਕੇ ਚਰਨ ਹਿਰਦੈ ਪ੍ਰਵੇਸ਼ਾ, ਰੋਗ ਸੋਗ ਸਭ ਦੁਖ ਬਿਨਾਸੇ, ਉਤਰੇ ਸਗਲ ਕਲੇਸਾ ਰਹਾਉ, ਜਨਮ ਜਨਮ ਕੇ ਕਿਲਬਿਖ ਨਾਸੇ, ਕੋਟ ਮੱਜਨ ਇਸਨਾਨਾ, ਨਾਮ ਨਿਧਾਨ ਗਾਵਤ ਗੁਣ ਗੋਬਿੰਦ, ਲਾਗੋ ਸਹਿਤਾਨਾ, ਕਰ ਕਿਰਪਾ ਆਪਣਾ ਦਾਸ ਕੀਨੋ, ਬੰਧਨ ਤੋੜ ਨਿਆਰੇ, ਜਪ ਜਪ ਨਾਮ ਜੀਵਾ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ, ਛੱਕੇ ਤੀਜਾ ਦੇਵ ਗੰਧਾਰੀ ਮਹਿਲਾ ਪੰਜਵਾਂ। ਮਾਈ ਪ੍ਰਭ ਕੇ ਚਰਨ ਨਿਹਾਰੋ, ਕਰੋ ਅੰਗਰੋ ਸਵਾਮੀ ਮੇਰੇ, ਮਨ ਤੇ ਕਬੂ ਨਾ ਡਾਰੋ ਰਹਾਉ। ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਵਿਖ ਜਾਰੋ, ਸਭ ਤੇ ਨੀਚ ਆ

ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰਧਾਰੋ ਦੇਵ ਗੰਧਾਰੀ ਮਹਿਲਾ ਪੰਜਵਾਂ। ਪ੍ਰਭ ਜੀਓ ਪੇਖੋ ਦਰਸ਼ ਤੁਮਾਰਾ ਸੁੰਦਰ ਧਿਆਨ ਤਾਰ ਦਿਲ ਰਹਿਣੀ ਜੀ ਪ੍ਰਾਣ ਤੇ ਪਿਆਰਾ ਰਹਾਓ ਸ਼ਾਸਤਰ ਵੇਦ ਪੁਰਾਣ ਅਵਲੋਕੇ ਸਿਮਰਤ ਤਤ ਵਿਚਾਰਾ।

ਦੇਵ ਗੰਧਾਰੀ ਮਹਿਲਾ ਪੰਜਵਾਂ। ਪ੍ਰਭ ਕਿਹੈ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੈ, ਕਉ ਸੰਤਨ ਕਾ ਚੇਰਾ ਰਹਾਉ, ਪ੍ਰਾਤਹ ਕਾਲ ਲਾਗੂ ਜਨ ਚਰਨੀ, ਨਿਸ਼ਬਾਸਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਵੋ, ਸਾਸ ਸਾਸ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀ ਹੈ, ਏਕ ਆਧਾਰ ਨਾਮ ਤਨ ਮੋਰਾ, ਅੰਗ ਨਾਨਕ ਇਹ ਲਈ ਹੈ। ਰਾਗ ਦੇਵ ਗੰਧਾਰੀ ਮਹਿਲਾ ਪੰਜਵਾਂ। ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੀਤਾ ਐਸੇ ਹਰ ਜਿਉ ਪਾਏ, ਛੋੜ ਨਾ ਜਾਈ ਸਭ ਹੀ ਸੰਗੇ, ਅੰਦਿਨ ਗੁਰ ਮਿਲ ਗਾਏ ਰਹਾਓ, ਮਿਲਿਓ ਮਨੋਹਰ ਸਰਬ ਸੁਖੈਨਾ, ਤਿਆਗ ਨ ਕਥੂ ਜਾਏ, ਅਨਕ ਅਨਕ ਪਾਂਤ ਬਹੁ ਪੇਖੇ, ਪ੍ਰਿਆ ਰੋਮ ਨਾ ਸੰਸਰ ਲਾਏ, ਮੰਦਰ ਭਾਗ ਸੋਭ।

ਕਿਰਪਾਲ ਕਿਰਪਾ ਨਿਜ ਮੇਰਾ ਮੁਖ ਸਾਸਕ ਸੰਗ ਨਾ ਜੁਕਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ ਰਾਜ ਦੇਵ ਗੰਧਾਰੀ ਮਹਿਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹੋ ਬਲ ਬਲ ਜਾਉ ਗਾਵਨ ਪਾਵਨ ਸੰਤਨ ਤੋੜੈ ਚਰਨ ਕੋਵਾ ਕੈ ਪਾਉ ਰਹਾਓ ਜਾਸ ਨਾ ਬਾਸਨ ਸਹਿਜ ਕੇਲ ਕਰਨਾ ਮੈਂ ਏਕ ਅਨੰਤ ਅਨੁਪੈ ਖਾਓ ਰਿੱਧ ਸਿੱਧ ਨਿਜ ਕਰ ਕਲ ਜਗ ਜੀਵਨ ਸਰਬ ਨਾਥ ਅਨੇਕੈ ਨਾਉ ਦਇਆ ਮਇਆ ਕਿਰਪਾ ਨਾ

ਸਾਹਿਬ ਰਾਗ ਬਿਹਾਗਰਾ ਮਹਿਲਾ ਨਾਵਾਂ ਹਰ ਕੀ ਗਤ ਨਹਿ ਕੋ ਜਾਣੇ ਜੋਗੀ ਜਤੀ ਤਪੀ ਪਟਹਾਰੇ ਅਰ ਬਹੁ ਲੋਕ ਸਿਆਣੇ ਰਹਾਓ ਛਿਨ ਮੈਂ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਖਨਾਵੇ ਯਹ ਤਾਂ ਕੋ ਵਿਵਹਾਰੇ ਆਪਣੀ ਮਾਇਆ।

ਲਾਇਆ ਮੇਰੀ ਜਿੰਦੜੀਏ, ਕਰ ਵਾਜੇ ਸ਼ਬਦ ਕਨੇਰੇ ਰਾਮ। ਮਨ ਹੋ ਮੈਂ ਵਿਚੜੇ ਮੇਰੀ ਜਿੰਦੜੀਏ, ਬਿਖ ਬਾਂਦੇ ਹੋ ਮੈਂ ਜਾਲੇ ਰਾਮ। ਜਿਉਂ ਪੰਖੀ ਕਪੂ

ਹਰ ਮਿਲਿਆ ਸੁਖ ਸਭ ਜਾਏ ਰਾਮ ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵੰਤੀਆ ਮੇਰੀ ਜਿੰਦੜੀਏ ਪਰ ਦਰੋਹੀ ਠੱਗ ਮਾਇਆ ਰਾਮ ਵੱਡ ਪਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰਪੂਰੇ ਗਤ ਵਿਤ ਪਾਇਆ ਰਾਮ ਗੁਰ ਅੰਮ੍ਰਿਤ

ਵਿਹਾਗਣਾ ਮਹਿਲਾ ਚੌਥਾ ਹਉ ਬਲਿਹਾਰੀ ਤਿੰਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਆਧਾਰੋ ਰਾਮ ਗੁਰ ਸਤਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ ਬਿਖ ਔਜਲ ਤਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਸਾਰਸਨਾ ਤੰਗ

ਹਰ ਵੇਖੇ ਸੁਣੇ ਨਿਤ ਸਭ ਕਿਛ ਮੇਰੀ ਜਿੰਦੜੀ ਏ ਸੋ ਡਰੈ ਜਿਨ ਪਾਪ ਕਮਾਤੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀ ਏ ਤਿਨ ਜਨ ਸਭ ਡਰ ਸੁਟ ਪਾਤੇ।

ਸਭ ਤੋਂ ਸਾਹਿਬ ਵੱਡਾ ਆਰਾਮ ਹੈ, ਜਿੰਨੀ ਇੱਕ ਮਨ ਇੱਕ ਆਰਾਧਿਆ ਮੇਰੀ ਜਿੰਦੜੀ ਏ, ਤਿਨਾ ਨਾਹੀ ਕਿਸੇ ਦੀ ਕਿਛ ਕਰਦਾ ਆਰਾਮ। ਗੁਰ ਸੇਵਿਆ ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀ ਏ, ਚੱਕ ਮਾਰਨ ਸਭ ਨਿੰਦਕ ਕੰਡਾ ਰਾਮ, ਜਨ ਨਾਨਕ ਨਾਮ ਸੇ ਆਇਆ ਮੇਰੀ ਜਿੰਦੜੀ ਏ, ਤੁਰ ਮਸਤਕ ਹਰ ਲਿਖ ਛੱਡਾ ਰਾਮ, ਬਿਹਾਗੜਾ ਮਹਿਲਾ ਚੌਥਾ। ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣੇ, ਜੋ ਜੀਏ ਕਮਾਈਏ ਰਾਮ, ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ ਏ, ਸਭ ਵੇਖੇ ਮਨ ਮੁਕਰਾਈਏ ਰਾਮ, ਮਨ ਮੁਕਰਾਮੋ।

ਸੇ ਹਰ ਦਰਦੇ ਪੈਣ ਆਇਆ ਮੇਰੀ ਜਿੰਦੜੀਏ ਐਨ ਸਾਥ ਸਮਾਣੇ ਰਾਮ ਤਿਨਕੇ ਸੰਗ ਮਲ ਉਤਰੇ ਮੇਰੀ ਜਿੰਦੜੀਏ ਰੰਗ ਰਾਤੇ

ਕਿਰੇ ਹਰਿਓ ਕਰਤਾ ਪੁਰਖ ਮੁਰਾਰੀ ਰਾਮ। ਦੁੱਖ ਰੋਗ ਨਾ ਪਾਉਂਦੇ ਆਪੇ, ਜਿੰਨੀ ਹਰ ਹਰ ਧਿਆਇਆ, ਸੰਤ ਪ੍ਰਸਾਦ ਤਰੇ ਪਾਵਜਲ ਪੂਰਬ ਲਿਖਿਆ ਪਾਇਆ। ਵਜੀ ਵਧਾਈ ਮਨ ਸਾਂਸ ਆਈ, ਮਿਲਿਆ ਪੁਰਖ ਅਪਾਰੀ, ਬਿਨਵੰਤ ਨਾਨਕ।

ਹਰ ਨਾਮ ਜਪਤ ਸੋ ਹੰਸ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਣਾ ਹਰ ਵਿਸਰ ਨਾਹੀ ਪ੍ਰਾਣ ਪਿਆਰੇ ਚਿਤਵੰਤ ਦਰਸ਼ਨ ਸਦ ਮਨਾ ਸ਼ੁਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮ ਅਪਾਰ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ।

ਲੋੜੀ ਹੈ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਕਿਸ ਨੂੰ ਧਿਆਨ ਦਿਆਂ ਕਿਵ ਨਿਮਤ ਕਰੀ ਮੋਹ ਮੋੜੀ ਹੈ ਜਿਨ ਹਰ ਪਿਆਇਆ ਕਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਈ ਹੈ ਮੋਹ ਜੋੜੀ ਹੈ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀ ਹੈ ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੋਹ ਜਿੱਤੈ ਜਗਤ ਤਰਿਆ ਸਭ ਲੋੜੀ ਹੈ ਸਰੋਤ ਮਹਿਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨ ਪਾਇਆ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਮਹਿਲਾ ਤੀਜਾ ਸਾਰਸਨਾ ਜਲ ਜਾਓ ਸਾਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਈ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਦਸੈ ਆਪੇ ਜਿਤ ਪਾਵੈ ਤਿਤ ਲਾਏ ਹਰ ਇਕ ਨਾ ਮਾਰਗ ਪਾਏ ਆਪੇ ਹਰ ਇਕ ਨਾ ਉਜੜ ਪਾਏ ਹਰ ਸੱਚਾ ਸਾਹਿਬ ਸੱਚ ਤਪਾਵਸ ਕਰ ਵੇਖੈ ਚਲਤ ਸਬਾਏ ਗੁਰ ਪ੍ਰਸਾਦ।

ਹਰ ਰਸ ਫਲ ਰਾਤੇ ਨਾਨਕਾ, ਕਰਮ ਸੱਚਾ ਨਿਸ਼ਾਨ ਪੌੜੀ। ਆਪੇ ਧਰਤੀ ਆਪੇ ਹੈ ਰਾਹਤ, ਆਪ ਜਮਾਏ ਪਿਸਾਵੇ, ਆਪ ਪਕਾਵੇ, ਆਪ ਪਾਂਡੇ ਦੇ ਪਰੋਸੇ, ਆਪੇ ਹੀ ਬਹਿਖਾਵੇ, ਆਪੇ ਜਲ ਆਪੇ ਦੇ ਸਿੰਘਾ, ਆਪੇ ਚੁਲੀ ਭਰਾਵੇ, ਆਪੇ ਸੰਗਤ।

ਨਾਮ ਤੁਜੇ ਮਨ ਮੁਖ ਕਮਾਵੇ ਸੋ ਖਾਏ ਨਾ ਪਵੇ ਦਰਗੇ ਹੋਏ ਖੁਆਰ। ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਪੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿਚ ਰਤਨ ਕਰੇ।

ਤਪਾਵਸ ਸੱਚ ਪਿਆ ਆਪੇ ਜਿਨਾ ਬੁਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਪਰਮ ਗਿਆ। ਸ਼ਲੋਕ ਮਹਿਲਾ ਪੰਜਵਾਂ ਹਰ ਨਾਮ ਨਾ

ਕੈਸਾ ਮੂਲ ਨਾ ਹੋਵੇ ਹਾਨਕ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾਹਰ ਉਥੇ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਤੋਂ ਹੀ ਬਾਹਰ ਆਪਣੀ ਇੱਕ

ਹਰ ਜਿਉ ਮਨ ਵਸਾਇਆ, ਹਰ ਕਰ ਕਿਰਪਾ ਸਤਿਗੁਰੂ ਮਿਲਾਇਆ, ਪੂਰੇ ਸਤਿਗੁਰ ਹਰ ਨਾਮ ਤੇ ਆਇਆ ਰਹਾਉ, ਬ੍ਰਹਮੇ ਵੇਦ ਬਾਣੀ ਪ੍ਰਗਾਤੀ ਮਾਇਆ ਮੋਹ ਪਸਾਰਾ, ਮਹਾਦਿਉ ਗਿਆਨੀ ਵਰਤੈ ਕਰ ਆਪਣੇ ਤਾਮਸ ਬਹੁਤ ਅੰਕਾਰਾ, ਕਿਸਨ ਸਦਾ ਅਵਤਾਰੀ ਰੂਦਾ ਕਿਸ ਲਗ ਕਰੈ।

ਕਿਉਂ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾਂ ਪੂਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਚਿਤਲਾਏ ਹਉ ਸਭ ਵੇਸ਼ ਕਰੀ ਤਿਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾਂ ਤੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉਂ ਕਰ ਧੀਰਜ ਪਾਵਾਂ ਜਿਸ ਕਾਰਨ ਹਉ ਸਿਗਾਰ ਸਿਗਾਰੀ ਸੋ ਫਿਰ ਰਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਣ ਜਿਨ ਫਿਰ ਰਾਵੇੜਾ ਸਚ ਸਵਰਾ ਹਉ ਜਾਏ ਪੁੱਛਾ ਸੁਹਾਗ ਸੁਹਾਗਣ ਤੁਸੀਂ ਕਿਉਂ ਕਰ ਪਾਇਣਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਫਿਰ ਸਾਚੈ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜਿਉ ਕਰੋ ਹਰ ਪ੍ਰਭ ਦਾ ਇਸ ਮਾਰਗ ਪੈਣੇ ਮਿਲੀਏ ਆਪਣਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਦਾ ਮੈਂ

ਬਾਹਰ ਵਕਤ ਨਾ ਪਾਲ, ਜੋ ਪਾਵੇ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ। ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ, ਮਨ ਮੁਖ ਅੰਧਲੇ ਗਿਆਨ ਵਿਹੂਣੇ ਦੂਜੇ ਪਾਏ ਖੁਆਈ। ਬਿਨ ਨਾਵੇ ਕੋ ਛੂਟੇ ਨਾਹੀ ਸਭ ਬਾਜੀ ਜਮਕਾਲ, ਨਾਨਕ ਅੰਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ। ਮਨ ਮੇਰਿਆ ਜਨਮ ਪਦਾਰਥ ਪਾਏ ਕੈ ਇੱਕ ਸੱਚ ਲੱਗੇ ਵਾ ਪਾਰਾ, ਸਤਿਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ, ਅੰਤਰ ਸ਼ਬਦ ਅਪਾਰਾ ਹਰ ਨਾਮ ਪਿਆਰਾ, ਨਾਮੇ ਨੋ ਨਿਧ ਪਾਈ ਮਨ ਮੁਖ ਮਾਇਆ ਮੋਹ ਵਿਆਪੇ, ਦੁਖ ਸੰਤਾਪੇ ਦੂਜੈ ਪਤ ਗਵਾਈ। ਹਉ ਮੈਂ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਿਕਾਈ, ਨਾਨਕ ਮਾਨਸ ਜਨਮ ਦੁਲੰਭ ਹੈ ਸਤਿਗੁਰ ਬੂਝ ਬੁਝਾਈ। ਮਨ ਮੇਰੇ ਸਤਿਗੁਰ ਸੇਵਨ ਆਪਣਾ ਸੇ ਜਨ ਵਡ ਪਾਗੀ ਰਾਮ, ਜੋ ਮਨ ਮਾਰੇ ਆਪਣਾ ਸੇ ਪੁਰਖ ਬੈਰਾਗੀ ਰਾਮ, ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ, ਮਤ ਨਿਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਖਾਣਿਆ। ਇੱਕ ਕਾਮਣ ਹਿਤਕਾਰੀ ਮਾਇਆ ਮੋਹ ਪਿਆਰੀ, ਮਨਮੁਖ ਸੋਏ ਰਹੇ ਅਪਾਗੇ, ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵਡਭਾਗੇ। ਵਡਹੰਸ ਮਹਿਲਾ ਤੀਜਾ ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬੁਝਾਈ ਰਾਮ, ਲਾਹਾ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ। ਗੁਣ ਮੈਂ ਗੁਣੀ ਸਮਾਏ ਜਿਸ ਆਪ ਬੁਝਾਏ, ਲਾਹਾ ਭਗਤ ਹੈ ਸਾਰੇ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ।

ਤੈ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਐ ਆਪ ਬੁਖਤਾ ਆਪ ਮੁਕਤਾ ਆਪ ਆਪ ਵਖਾਣਾ ਨਾਨਕ ਪ੍ਰਮ ਤੈ ਗੁਣ ਬਿਨਾਸੇ।

ਕਾਲੇ ਵਸ ਜਗ ਬਾਂਧਿਆ ਤਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ

ਚਰ ਗੁਰਮੁਖ ਸ਼ਬਦ ਨਾ ਲਾਗੈ, ਸਤਿਗੁਰ ਸੇਵੈ ਨਾਮ ਮਨ ਵਸੈ ਵਿਚੋਂ ਪਰਮ ਭਉ ਪਾਗੈ। ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ, ਤਾਂ ਸਚ ਨਾਮ ਲਿਵ ਲਾਗੈ, ਨਾਨਕ ਨਾਮ ਮਿਲੈ।

ਸੋ ਸਿੱਖ ਸਖਾ ਬੰਦਪ ਹੈ ਪਾਈ ਜੇ ਬੁਰਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਪਾਈ ਵਿਚਰ ਝੋਟਾ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਪਾਈ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ।

ਨਾਨਕ ਨਾਮ ਹਰ ਪਾਈਐ ਪਾਈ, ਗੁਰਸਬ ਦੀ ਮੇਲਾਏ ਸੂਰਤ ਮਹਿਲਾ ਤੀਜਾ ਕਰ ਪਹਿਲਾ। ਤੇਹੀ ਗੁਣੀ ਤ੍ਰਿਭੁਵਨ ਵਿਆਪਿਆ ਭਾਈ, ਗੁਰਮੁਖ ਬੂਝ ਬੁਝਾਏ।

ਤੁਮੀ ਸਦਾ ਹਰ ਕੇ ਗੁਣ ਗਾਏ ਰਹਾਉ। ਨਾਮੈ ਤੇ ਸਭ ਉਪਜੇ ਭਾਈ, ਨਾਏ ਵਿਸਰਿਆ ਮਰ ਜਾਏ। ਅਗਿਆਨੀ ਜਗਤ ਅੰਧ ਹੈ ਭਾਈ, ਸੂਤੇ ਗਏ ਮੁਹਾਏ।

ਪਹਿਲਾ ਚੌਥਾ ਹਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਪਾਰੀਆ ਪਿਆਰਾ ਆਪੇ ਸਚ ਵੇ ਸਾਹੋ ਜਪ ਮਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਇਦਾ ਪਿਆਰਾ ਆਪ ਵਿਖਾਲੇ ਰਾਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਇਦਾ ਪਿਆਰਾ ਸਿਰ ਆਪੇ ਤੰਦੜੈ ਲਾਹੋ ਆਪ ਕਰਾਏ ਸਾਖੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪੱਤਣ ਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਬੋਹਿਥਾ ਪਿਆਰਾ ਗੁਰ ਖੇਵਟ ਆਪ ਚਲਾਹੋ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੇ ਪਾਕ ਸਾਹੋ ਆਪੇ ਆਪ ਦਿਵਾਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਸੋਰਠ ਮਹਿਲਾ ਚੌਥਾ ਚੌਥਾ ਆਪੇ ਅੰਡਜ ਜੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਾਣੀਆਂ ਕਰ ਸ਼ਕਤੀ ਜਗਤ ਪਰੋਏ ਆਪੇ ਹੀ ਸੂਤ ਤਾਰ ਹੈ ਪਿਆਰ।

ਬਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਅਲਖਣਾ ਲਖੀਐ ਪਿਆਰਾ ਆਪ ਲਖਾਵੇ ਸੋਏ ਆਪੇ ਗਹਿਰ ਗੰਭੀਰ ਹੈ ਪਿਆਰਾ ਤਿਸ ਜੇਵੜ ਅਵਰ ਨ ਕੋਏ ਸਭ ਘਟ ਆਪੇ ਭੋਗ ਵੈ ਪਿਆਰਾ ਵਿਚ ਨਾਰੀ ਪੁਰਖ ਸਭ ਸੋਏ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੂਰਤ ਮਹਿਲਾ ਚੌਥਾ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਥਾਪ ਥਾਪੈ ਆਪੇ ਵੇਖ ਵਿਖਦਾ ਪਿਆਰਾ ਪਰ ਚੋਜ ਵੇਖੈ ਪ੍ਰਭ ਆਪੈ ਆਪੇ ਵਣਤਿਨ ਸਬਦ ਹੈ ਪਿਆਰਾ ਆਪੇ ਗੁਰਮੁਖ ਜਾਪੈ ਜਪ ਮਨ ਹਰ ਹਰ ਨਾਮ ਰਸ ਪ੍ਰਾਪੈ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸਬਦੀ ਚਖ ਜਾਪੈ ਰਹਾਉ ਆਪੇ ਤੀਰਥ ਤੁਲਹੜਾ ਪਿਆਰਾ ਆਪ ਕਰੈ ਪ੍ਰਭ ਆਪੈ ਆਪੇ ਜਾਲ ਵਤਾਇਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਆਪ ਅਪੁੱਲ ਨਾ ਪੁੱਲਈ ਪਿਆਰਾ ਅਵਰ ਨਾ ਦੂਜਾ ਜਾਪੈ ਆਪੇ ਸਿੰਘੀ ਨਾਦ ਹੈ ਪਿਆਰਾ ਤੁਨ ਆਪ ਵਜਾਏ ਆਪੈ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਹੀ ਸਭ ਤਾਪੈ ਆਪੇ ਸਤਿਗੁਰ ਆਪ ਹੈ ਚੇਲਾ ਉਪਦੇਸ਼ ਕਰੈ ਪ੍ਰਭ ਆਪੈ ਆਪੇ ਨਾਮ ਜਪਾਇਦਾ ਪਿਆਰਾ ਆਪੇ ਹੀ ਜਪਦਾ ਪੈ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਆਪੇ ਆਪ ਸਲਾਹਦਾ ਪਿਆਰਾ ਜਨ ਨਾਨਕ ਹਰ ਰਸ ਪ੍ਰਾਪੈ ਸੂਰਤ ਮਹਿਲਾ ਚੌਥਾ ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀਅਨ ਪਿਆਰੈ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਪਿਆਏ ਸੁਖ ਪਾਇਆ

ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਉ ਪਾਇਦਾ ਪਿਆਰਾ ਬਨ ਬੱਕਰੀ ਸਿਉ ਹੰਡਾਇਆ ਆਪੇ ਕਾਸ਼ਤ ਆਪ ਹਰ ਪਿਆਰਾ ਵਿੱਚ ਕਾਸ਼ਤ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਤੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀਵਾਂਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਣ ਦੀਵਾਨ ਹੈ ਪਿਆਰਾ ਆਪੇ ਘਰੇ ਲਾਇਆ ਜਿਉ ਆਪ ਚਲਾਏ ਤਿਉਂ ਚਲੀਏ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਸੋਰਠ ਮਹਿਲਾ ਚੌਥਾ ਆਪੇ ਸ੍ਰਿਸ਼ਟ ਉਪਾਇਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁਰ ਨ ਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਏਗਾ ਪਿਆਰਾ ਆਪੇ ਸਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਨ ਆਪੇ ਸੇਵ ਕਰਾਏਗਾ ਪਿਆਰਾ ਆਪ ਦਿਵਾਵੈ

ਸੀ ਪਿਆਰੇ ਜਤ ਨਾਨਕ ਭਗਤ ਸਮਾਹਾ ਸੋਰਠ ਮਹਿਲਾ ਚੌਥਾ ਦੋ ਚੁਕੇ ਅਨੇਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਦ ਸਤ ਸੰਗ ਪਏ ਸਾਧੂ ਜਨ ਹਿਰਦੈ ਮਿਲਿਆ ਸਾਂਤ ਮੁਰਾਰੀ ਰਹਾਓ ਤੂੰ ਹਿਰਦੈ ਗੁਪਤ ਵਸੈ।

ਜਨ ਨਾਨਕ ਅਵਰ ਨ ਕੋਈ। ਸੋਰਠ ਮਹਿਲਾ ਪੰਜਵਾਂ ਕਰ ਪਹਿਲਾ ਸਿੱਖੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਸ ਹੋ ਜਾਚੀ ਕਿਸ ਆਰਾਦੀ ਜਾ ਸਭ ਤੋ ਕੀਤਾ ਹੋਸੀ। ਜੋ ਜੋ ਦੀ ਸੈ ਵਡਾ ਵਡੇਰਾ ਸੋ ਸੋ ਠਾਕੁਰ ਅਲਸੀ। ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਰਦੇਸੀ। ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ। ਕਿਆ ਤਿਸਕਾ ਮੋਹਤਾਜਾ ਰਹਾਓ ਜਿਨ ਹਰ ਧਿਆਇਆ ਸਭ ਕਿਛ ਤਿਸਕਾ। ਤਿਸਕੀ ਭੂਤ ਗਵਾਈ ਐਸਾ ਧਨ ਦੀਆ ਸੁਖ ਦਾਤੈ ਨਿਖੁੱਟ ਨ ਕਭੀ ਜਾਈ। ਅਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ। ਮਨ ਨਾਮ ਜਪ ਨਾਮ ਆਰਾਧ ਅੰਦਿਨ ਨਾਮ ਵਖਾਣੀ ਉਪਦੇਸ਼ ਸੁਣ।

ਸਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਓ। ਮਿਲੇ ਸਵਾਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ। ਸੋਰਠ ਮਹਿਲਾ ਪੰਜਵਾਂ ਗੁਰ ਕੇ ਚਰਨ ਬਸੇ ਰਿਧ

ਦੂਣ ਚੌਣੀ ਦੇ ਵਡਿਆਈ ਸੋਭਾ ਨੀਤਾ ਨੀਤ ਰਹਾਓ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੋਰਠ ਮਹਿਲਾ ਪੰਜਵਾਂ ਸੰਚਨ ਕਰੋ ਨਾਮ ਤਨ ਨਿਰਮਲ ਥਾਤੀ ਅਗਮ ਅਪਾਰ ਬਿਲਸ਼ ਬਿਨੋਦ ਆਨੰਦ ਸੁਖ ਮਾਣੋ ਖਾਏ ਜੀਵੋ ਸਿੱਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ।

ਜਤ ਕਤ ਭੇਖੋ ਸੋਈ ਨਾਨਕ ਗੁਰ ਪਾਇਓ ਵਡ ਭਾਗੀ ਤਿਸ ਜੇਵਡ ਅਵਰ ਨ ਕੋਈ। ਸੋਰਠ ਮਹਿਲਾ ਪੰਜਵਾਂ ਸੁਖ ਮੰਗਲ ਕਲਿਆਣ ਸਹਿਜ ਸੁਨ ਪ੍ਰਭ ਕੇ ਚਰਨ ਨਿਹਾਰਿਆ।

ਕਾਰਜ ਸਗਲ ਸਵਾਰੇ। ਹਰ ਜਨ ਸਿਮਰਿਆ ਨਾਮ ਆਧਾਰ, ਪਾਪ ਉਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰ ਰਹਾਓ, ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸ਼ਬਦ ਸਤ ਪਾਖਿਆ। ਸੋਰਠ ਮਹਿਲਾ ਪੰਜਵਾਂ, ਤੈ ਕਿਰਪਾਲ ਸਵਾਮੀ ਮੇਰੇ, ਤਿਥਾ ਤੈ ਦਰਬਾਰ, ਸਤਿਗੁਰ ਤਾਪ ਗਵਾਇਆ।

ਹਰ ਰਸਕ ਰਸਕ ਗੁਣਦਾਇਆ। ਪ੍ਰਭ ਕਾਟਿਆ ਜਮ ਕਾ ਪਾਸਾ, ਮਨ ਪੂਰਨ ਹੋਈ ਆਸਾ, ਜਹ ਪੇਖਾਂ ਤਹ ਸੋਈ, ਹਰ ਪ੍ਰਭ ਬਿਨ ਅਵਰ ਨ ਕੋਈ। ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁਖ ਲਾਤੇ, ਨਿਰਭਉ ਨਾਮ ਤੇ ਆਇਆ, ਅਟਲ ਸੁਖ ਨਾਨਕ ਪਾਇਆ। ਸੋਰਠ ਮਹਿਲਾ ਪੰਜਵਾਂ, ਸਾਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ, ਸਰਣ ਸੱਚੇ ਕੀ ਤਾਕੀ, ਪਰਮੇਸ਼ਰ ਆਪ ਹੋਆ ਰਖਵਾਲਾ, ਸਾਂਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੋਆ ਸਦਾ ਸੁਖਾਲਾ।

ਨਾਨਕ ਸਦ ਕੁਰਬਾਨਾ ਸੋਰਠ ਮਹਿਲਾ ਪੰਜਵਾਂ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲੋੜਾ ਗੁਰੂ ਉਬਾਰਿਆ ਅਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ

ਸਾਚ ਸਾਚ ਵਖਾਣਾ ਸੋਰਠ ਮਹਿਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਕੱਟ ਕੱਟ ਸ਼ਬਦ ਸੋ ਪਾਕੇ ਗੁਰ ਕੇ ਚਰਨ ਉਪਰ ਬਲ ਜਾਈ ਦਿਨ ਸੁਰੈਨ ਸਾਥ ਸਾਥ ਸੰਵਾਲੀ ਪੂਰਨ ਸਭਨੀ ਥਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਆਪ ਸਹਾਈ ਹੋਆ ਸੱਚੇ ਦਾ ਸੱਚਾ ਡੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹਿਲਾ ਪੰਜਵਾਂ ਸਤਿਗੁਰ ਪੂਰੇ ਭਾਣਾ ਤਾਂ ਜਪਿਆ ਨਾਮ ਰਮਾ

ਸੁਖ ਮਹਿਲਾ ਪੰਜਵਾਂ ਸੁਖ ਸਾਂਦ ਕਰ ਆਇਆ ਨਿੰਦਕ ਕੈ ਮੁਖ ਛਾਇਆ ਪੂਰੇ ਗੁਰ ਪਹਿਰਾਇਆ ਦਿਨ ਤੇ ਦੁਖ ਸਵਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਉ ਬੋਲੇ ਸਾਹਿਬ ਕੈ ਭਾਣੇ ਬੋਲੇ ਸਾਹਿਬ ਕੈ ਬਾਣੇ ਦਾਸ ਬਾਣੀ ਬ੍ਰਹਮ ਵਖਾਣੇ ਨਾਨਕ ਪ੍ਰਭ ਸੁਖਦਾਈ ਜਿਨ ਪੂਰੀ ਬਣਤ ਬਣਾਈ ਸੋਰਠ ਮਹਿਲਾ ਪੰਜਵਾਂ।

ਗੁਰ ਚਰਨੀ ਲਾਗ ਤਰਿਓ ਪਵ ਸਾਗਰ, ਜਪ ਨਾਨਕ ਹਰ ਹਰ ਨਾਮਾ ਸੋਰਠ ਮਹਿਲਾ ਪੰਜਵਾਂ। ਪਇਓ ਕਿਰਪਾਲ ਦੀਨ ਦੁਖ ਪੰਜਨ, ਆਪੇ ਸਭ ਵਿਥ ਥਾਟੀ, ਖਿਨ ਮੈਂ ਰਾਖ ਲਿਓ ਜਨ ਆਪਣਾ, ਗੁਰ ਪੂਰੈ ਬੇੜੀ ਕਾਟੀ। ਮੇਰੇ ਮਨ ਗੁਰ ਗੋਬਿੰਦ ਸਦ ਤਿਆਈਐ, ਸਗਲ ਕਲੇਸ਼ ਮਿਟੈ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ ਰਹਾਉ। ਜੀ ਜੰਤ ਜਾਂ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ, ਸਾਧ ਸੰਗ ਨਾਨਕ ਨਾਮ ਤੇ ਆਇਆ, ਮੁਖ ਉਜਲ ਪਏ ਦਰਬਾਰਾ। ਸੋਰਠ ਮਹਿਲਾ ਪੰਜਵਾਂ। ਸਿਮਰੋ ਆਪਣਾ ਸਾਈ, ਦਿਨ ਸਰੈਨ ਸਦ ਤਿਆਈ, ਹਾਥ ਦੇ ਜਿਨ ਰਾਖੇ, ਹਰ ਨਾਮ ਮਹਾਰਸ ਚਾਖੇ। ਆਪਣੇ ਗੁਰ ਉਪਰ ਕੁਰਬਾਨ, ਪਏ ਕਿਰਪਾਲ ਪੂਰਨ ਪ੍ਰਭ ਦਾਤੇ, ਜੀ ਹੋਏ ਮਿਹਰਬਾਨ ਰਹਾਉ। ਨਾਨਕ ਜਨ ਸਰਨਾਈ, ਜਿਨ ਪੂਰਨ ਭੈਜ ਰਖਾਈ, ਸਗਲੇ ਦੁੱਖ ਮਿਟਾਈ, ਸੁਖ ਪੁੰਚੋ ਮੇਰੇ ਪਾਈ। ਸੋਰਠ ਮਹਿਲਾ ਪੰਜਵਾਂ।

ਉਦਿਉ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ ਸੋਰਠ ਮਹਿਲਾ ਨਾਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਰਾਮ ਸਿਉ ਕਰ ਪ੍ਰੀਤ ਸ਼ਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ ਰਹਾਓ ਕਰ ਸਾਧ ਸੰਗਤ ਸਿਮਰ ਮਾਦੋ ਹੋਹੇ ਪਤਿਤ ਪੁਨੀਤ ਕਾਲ ਬਿਆਲ ਜਿਉ ਪਰਿਉ ਡੋਲੈ ਮੁਖ ਪਸਾਰੇ ਮੀਤ ਆਦ ਕਾਲ ਪੁਨ ਤੋਹੇ ਗ੍ਰਸ ਹੈ ਸਮਝ ਰਾਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਗੀਤ ਸੋਰਠ ਮਹਿਲਾ ਨਾਮ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਾਓ ਦਾਰਾ ਮੀਤ ਪੂਤ ਰਖ ਸੰਪਤ ਤਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੋਰਠ ਮਹਿਲਾ ਨਾਮ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਓ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਕੱਟ ਹੀ ਮਾਹੇ ਨਿਰੰਜਨ ਤੇਰੈ ਤੈ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਸੋਰਠ ਮਹਿਲਾ ਨਾਵਾਂ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨਕਾਸੀ ਉਦਰੀ ਤਾਂ ਕੋ ਜਸ ਉਰਧਾਰੋ ਰਹਾਓ ਅਟਲ ਭਇਓ ਤ੍ਰੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਈ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਲ ਪਾਪੀ ਜਗ ਜਾਨੇ

ਇਹ ਵਿਦ ਬੇਦ ਬਤਾਵੈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਸੋ ਤੁਮ ਹੀ ਮੈਂ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਸੋਰਠ ਮਹਿਲਾ ਨਾਵਾਂ ਮਾਈ ਮੈਂ ਕੇ ਵਿਦ ਲਖੋ ਗੁਸਾਈ ਮਹਾ ਮੋ ਅਗਿਆਨ ਤਿਮਰ ਮੋ ਮਨ ਰਹੋ ਉਰਝਾਈ ਰਹਾਓ ਸਗਲ ਜਨਮ ਪਰਮ ਹੀ ਪਰਮ ਖੋਇਓ ਨਹਿ ਅਸਥਿਰ ਮਤ ਪਾਈ ਬਿਖਿਆ ਸਕਤ ਰਹੋ ਨਿਸਬਾਸਰ ਨਹਿ ਛੂਟੀ ਅਦਮਾਈ ਸਾਧ ਸੰਗ ਕਬਹੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਨ ਨਾਨਕ ਮੈਂ ਨਾਹੇ ਕੋ ਗੁਣ ਰਾਖ ਲਿਹੋ ਸਰਨਾਈ ਸੋਰਠ ਮਹਿਲਾ ਨਾਵਾਂ ਮਾਈ ਮਨ ਮੇਰੋ ਬਸ ਨਾਹੇ ਨਿਸਬਾਸਰ ਬਿਖਿਅਨ ਕੋ ਤਾਵਤ ਕੇ ਬਿਦਰੋ ਕੋ ਤਾਹੇ ਰਹਾਓ ਵੇਦ ਪੁਰਾਨ ਸਿਮਰਤ ਕੇ ਮਤ ਸੁਨ।

ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਸੋਰਠ ਮਹਿਲਾ ਨਾਵਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਪਾਉਂਦੇ ਹੋ ਕੋ ਕਾਹੂ ਕੋ ਨਾਹੀ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸਕੇ ਰਹਿ ਵਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਨੇਰੈ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਇਹ ਵਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨਿਓ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ। ਸੋਰਠ ਮਹਿਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਚੌਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮਰੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਤ ਨਾ ਪਰ ਕਰ ਜਾਵਾਂ।

ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗਮ ਅਗੋਚਰ ਕਹਿਣੇ ਕੀਮ ਨ ਪਾਈ ਸੁਨ ਸਮਾਦ ਮਹਾਪਰਮਾਰਥ ਤੀਨ ਪਵਨ ਪਤ ਨਾਮੰ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਮਨਮੁਖ ਝੂਠ ਲਹਿ ਪੈ ਮਾ

ਆ ਰਹਾਉ ਸਾਲਾ ਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ ਸਬਦ ਰਤੇ ਰੰਗ ਹੋਏ ਤਿਸਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਪਤ ਪਰਵਾਨਾ ਸਾਚਤਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਣ ਗੁਰਬਿਨ ਹੁਕਮ ਨਾ ਬੂਜੀਐ ਪਿਆਰੇ ਸਾਚੇ ਸਾਚਾ ਤਾਣ ਹੁਕਮੇ ਅੰਦਰ ਨਿਮਿਆ ਪਿਆਰੇ ਹੁਕਮੇ ਉਦਰ ਮਝਾਰ ਹੁਕਮੇ ਅੰਦਰ ਜੰਮਿਆ ਪਿਆਰੇ ਉਦੋ ਸਿਰ ਕੈ ਭਾਰ ਗੁਰਮੁਖ ਦਰਗਹਿ ਜਾਣੀਐ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਂਦੋ ਜਾਏ ਹੁਕਮੇ ਬਨ ਚਲਾਈਐ ਪਿਆਰੇ ਮਨਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੀ ਹੋ ਮੈਂ ਦੋਏ ਹੁਕਮੇ ਪਵੈ ਪਵਾਈਐ ਪਿਆਰੇ ਅਵਗੁਣ ਮੁੱਠੀ ਰੋਏ ਹੁਕਮ ਸਜਾਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉ ਸੁਣੀਐ ਸੱਚ ਨਾਉ ਜਿੰਨੀ ਸੋ ਸਾਲਾਹਿਆ ਪਿਆਰੇ ਹਉ ਤਿਨ ਬਲਿਹਾਰੈ ਜਾਉ ਨਾਉ ਮਿਲੈ ਸੰਤੋਖੀਆ ਪਿਆਰੇ ਨਦਰੀ ਮੇਲ ਮਿਲਾਉ ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਧਾਰ ਸੋਰਠ ਮਹਿਲਾ ਪਹਿਲਾ ਦੁੱਤ ਕੀ ਤੂੰ ਗੁਣ ਦਾਤੋ ਨਿਰਮਲੋ ਤੂੰ ਗੁਣ ਦਾਤੋ ਨਿਰਮਲੋ ਪਾਈ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਪਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਾਖੰਡੀਆ ਪਾਈ ਮਨ ਤਨ ਨਾਮ ਵਿਸ਼ੇਖ ਰਹਾਓ ਵਿਖ ਮਾਇਆ ਚਿਤ ਮੋਹਿਆ ਪਾਈ ਚਤੁਰਾਈ ਪਤ ਖੋਏ ਚਿਤ ਮੈਂ ਠਾਕੁਰ ਸਚ ਵਸੈ ਪਾਈ।

ਸਾਥ ਮਿਲ ਸੰਤ ਸਵਾ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਪਾਈ ਹੋਈਐ ਸਭ ਕੀ ਤੂਰ ਘਟ ਘਟ ਬ੍ਰਹਮ ਪਸਾਰਿਆ ਪਾਈ ਪੇਖੈ ਸੁਣੇ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਚੂਰ ਕਰਨ ਕਰਾਵਨ ਸਮਰਥੋ ਪਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਤਿਸ ਪਾਵੈ ਤਾਂ ਮੇਲ ਲੇ ਪਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀਐ ਪਾਈ ਹਿਰਦੈ ਹੋਵੈ ਪ੍ਰਗਾਸ ਪ੍ਰਗਟ ਪਿਆ ਪ੍ਰਤਾਪ ਪ੍ਰਭ ਪਾਈ ਮੌਲਿਆ ਤਰਤ ਆਕਾਸ ਗੁਰਪੂਰੈ ਸੰਤੋਖਿਆ ਪਾਈ ਐਨਸ ਲਾਗਾ ਪਾਓ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਧ ਸੁਆਓ ਕਰਨੀ ਸੁਣ ਸੁਣ ਜੀਵਿਆ ਪਾਈ ਨੇਚਲ ਪਾਇਆ ਥਾਓ ਜਿਸ ਪ੍ਰਤੀਤ ਨਾ ਆਵਈ ਪਾਈ ਸੋ ਜੀੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਪਾਈ ਹਉ ਤਿਸ ਕੈ ਬਲ ਜਾਓ ਉਹ ਨਿਰਗੁਣ ਯਾਰੇ ਪਾਲਦਾ ਪਾਈ ਦੇਨ ਥਾਵੇਂ ਥਾਉ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾਂ ਕਾ ਨਾਉ ਜਿਸ ਗੁਰ ਸਾਚਾ ਪੇਟੀਐ ਪਾਈ ਪੂਰਾ ਤਿਸ ਕਰਮਾਓ ਤਿਸ ਬਿਨ ਕੜੀ ਨਾ ਜੀਵੀਐ ਪਾਈ ਸਰਬ ਕਲਾ ਭਰਪੂਰ ਸਾਸ ਗਿਰਾਸ ਨਾ ਵਿਸਰੈ ਪਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਪਾਈ ਸਰਬ ਰਹਾ ਭਰਪੂਰ ਜਿਨਾ ਪ੍ਰੀਤ ਨਾ ਲੱਗਿਆ ਪਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਪਾਈ ਪੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀ ਤੁਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਪੌਜਲ ਨਾਮ ਆਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲ ਬਿਖ ਕਾਟਣ ਹਾਰ ਸੋਰਠ ਮਹਿਲਾ ਪੰਜਵਾਂ ਮਾਤ ਗਰਭ ਦੁਖ ਸਾਗਰੋ ਪਿਆਰੇ ਤੈ ਆਪਣਾ ਨਾਮ ਜਪਾਇਆ ਬਾਹਰ ਕਾਡ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸਨੋ ਕੀ ਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਆਰਾ ਦੇ ਸਾਸ ਸਾਸ ਪਿਆਰੇ ਰਾਮ ਨਾਮ ਲਿਵਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਓ ਕੋਟ ਜਨਮ ਪ੍ਰਮ ਆਇਆ ਪਿਆਰੇ ਅਨਕ ਜੋਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਪੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਏ ਤਿਨਾ ਪਿੱਛੇ ਛੁਟਿਐ ਪਿਆਰੇ ਜੋ ਸਾਚੀ ਸਰਣਾਏ ਮਿੱਠਾ ਕਰਕੇ ਖਾਇਆ ਪਿਆਰੇ ਤਿਨ ਤਨ ਕੀਤਾ ਰੋਗ ਕੌੜਾ ਹੋਏ ਪਤ ਸਟਿਆ ਪਿਆਰੇ ਤਿਸਤੇ ਉਪਜਿਆ ਸੋਗ ਰੋਗ ਪੁੰਚਾਏ ਭੁਲਾਇਨ ਪਿਆਰੇ ਉਤਰੈ ਨਾਹੀ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤਿਨ ਤੁਰੇ ਪਿਆ ਸੰਜੋਗ ਮਾਇਆ ਲਾਲ ਅਟਿਆ ਪਿਆਰੇ ਚਿਤ ਨਾ ਆਵੈ ਮੂਲ ਜਿਨ ਤੂੰ ਵਿਸਰੈ ਪਾਰ ਬ੍ਰਹਮ ਸਵਾਮੀ ਸੇ ਤਨ ਹੋਏ ਧੂੜ ਬਿਲ ਲਾਟ ਕਰੈ ਬਹੁ ਤੇਰਿਆ ਪਿਆਰੇ ਉਤਰੈ ਨਾਹੀ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਕਾ ਰਹਿਆ ਮੂਲ ਸਾਕਤ ਸੰਗ ਨ ਕੀ ਜਈ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੋਹ ਕਾਲੈ ਉਠ ਜਾਏ ਮਨ ਮੁਖ ਟੋਈ ਨਹਿ ਮਿਲੈ ਪਿਆਰੇ ਦਰਗਹਿ ਮਿਲੈ ਸਜਾਏ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਹਿ ਸਿਆਣ ਪਾ ਪਿਆਰੇ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲ ਲਾਗੈ ਗਾਲ ਹੋਂਦੀ ਵਸਤ ਨਾ ਜਾਤੀਆਂ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਿਲਾਯੁਨ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸਨੋ ਨਦਰ ਕਰੇ ਅੰਦਿਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਪੂਰ ਭਰੇ ਦੁਖ ਸਾਗਰ ਤਿਨ ਲੰਘਿਆ ਪਿਆਰੇ ਪਵਜਲ ਪਾਰ ਪਰੇ ਜਿਸ ਪਾਵੈ ਤਿਸ ਮੇਲ ਲੈ ਪਿਆਰੇ ਸੇਈ ਸਦਾ ਖਰੇ ਸਮਰੱਥ ਪੁਰਖ ਦਿਆਲ ਦਿਓ ਪਿਆਰੇ
भगता तिसका तान, तिस सरनाई टै पए प्यारे जे अंतर जामी जान। हालत पलत सवारिया प्यारे मस्तक सच निशान, सो प्रभ कदे न विसरे प्यारे नानक सद कुर्बान। सोरठ महला पंजवां कर दूजा अष्टपदियां इक ओंकार सतगुर प्रसाद। पाठ पढ़ियो अर वेद विचार्यो निवल पुयंगम सादे, पंच जना स्यो संग ना छुटक्यो अधिक अंग बुद्ध बादे। प्यारे इन विद मिलन न जाई मैं किए कर्म अनेका, हार पर्यो स्वामी के द्वारे दीजे बुद्ध विवेका। रहाओ मोन पयो कर पाती रहो नगन फिरयो बन माही, कट तीरथ सब तरती प्रम्यो दुबदा छुटके नाही। मन कामना तीरथ जाए बस्यो सिर करवत धराए, मन की मैल ना उतरे ए बिद जेलक जतन कराए। कनक कामनी है वर गैवर बहुविध दान दातारा, अन्न वस्त्र पूम बहु अर्पे नह मिलिए हर द्वारा। पूजा अर्चा बंदन

ਤੀਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁਖ ਪਹੁਤਾਇ ਅੰਦਰੋਂ ਬਾਹਰੋਂ ਅੰਧਿਆਂ ਸੁਧ ਨਾ ਕਾਈ ਪਾਏ ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸਬਦ ਸਲਾਹਿਆ ਹਰ ਸਿਉ ਰਹੇ ਸਮਾਏ ਪੰਡਤ ਦੂਜੇ ਪਾਏ ਬਰਕਤ ਨਾ ਹੋਵਈ ਨਾ ਕੰਨ ਪੱਲੇ ਪਾਏ ਪਰ ਥੱਕੇ ਸੰਤੋਖ ਨਾ ਆਇਓ ਅੰਦਿਨ ਜਲਤ ਵਿਹਾਏ ਕੂਕ ਪੁਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੋਣਿਆ ਮੋਹ ਕਾਲੇ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿਤ ਤਿਸ ਹੋ ਬਲ ਜਾਈ ਗੁਣ ਸਾਂਝੀ ਤਿਨ ਸਿਉ ਕਰੀ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਮਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜਿਨ ਸੋ ਜੀ ਪਾਈ ਸਲੋਕ ਮਹਿਲਾ ਤੀਜਾ ਪੰਡਤ ਮਹਿਲ ਨਾ ਚੁੱਕਈ ਜੇ ਵੇਦ ਪੜੈ ਜੁਗਚਾਰ ਤ੍ਰੈ ਗੁਣ ਮਾਇਆ ਮੂਲ

ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣ ਕਾ। ਸਲੋਕ ਮਹਿਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾ।

ਆਪੇ ਸਿਫਤ ਸਿਰਜੀਆ ਆਪੇ ਸੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ ਤਨ ਤਨ ਗੁਰ ਸੋਈ ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਇਲੇ ਜਾਰੇ ਓਇਲੇ ਗਾਡੇ ਤੇਰੀ ਗਤ ਦੋਹੂ ਨਾ ਪਾਈ

ਨਹੀਂ ਸਭ ਕਾ ਟੱਬ ਖਾਮਸਤ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਤੇ ਨਾਕ ਪਕੜੇ ਠੱਗਣ ਕਉ ਸੰਸਾਰ ਰਹਾਓ ਆਂਟ ਤੇ ਤੀ ਨਾਕ ਪਕੜੇ ਸੂਝ ਤੇ ਤਿਨ ਲੋ ਮਗਰ ਪਾਛੇ ਕਛ ਨ ਸੂਝੈ ਇਹ ਪਦਮ ਅਲੋ ਖਤਰੀਆਂ ਤਾਂ ਧਰਮ ਛੋੜਿਆ ਮਲੇਚ ਪਾਖਿਆ ਗਹੀ ਸ੍ਰਿਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ

ਇਹ ਤਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਏ, ਗੁਰ ਕਿਰਪਾ ਤੇ ਹਰ ਮਨ ਵਸਾਏ, ਸੇ ਤਨਵੰਤ ਹਰ ਨਾਮ ਲਿਵਲਾਏ, ਗੁਰਪੂਰੇ ਹਰ ਤਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ ਰਹਾਓ, ਅਵਗੁਣ ਕਾਟ ਗੁਣ ਹਿਰਦੈ ਸਮਾਏ, ਪੂਰੇ ਗੁਰ ਕੈ ਸਹਿ ਸੁਭਾਏ, ਪੂਰੇ ਗੁਰ ਕੀ ਸਾਚੀ ਬਾਣੀ, ਸੁਖਮਨ ਅੰਤਰ ਸਹਿਜ ਸਮਾਣੀ, ਏਕ ਅਚਰਜ ਜਨ ਦੇਖੋ ਭਾਈ, ਦੁਖਦਾ ਮਾਰ ਹਰ ਮਨ ਵਸਾਈ, ਨਾਮ ਅਮੋਲਕ ਨਾ ਪਾਇਆ ਜਾਏ, ਗੁਰ ਪ੍ਰਸਾਦ ਵਸੈ ਮਨ ਆਏ, ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘਟ ਪ੍ਰਗਟ ਹੋਏ, ਸਹਿਜੇ ਜਿਨ ਪ੍ਰਭ ਜਾਨ ਪਛਾਣਿਆ, ਨਾਨਕ ਨਾਮ ਮਿਲੇ ਮਨ ਮਾਨਿਆ, ਤਨਾਤਰੀ ਮਹਿਲਾ ਤੀਜਾ, ਹਰ ਨਾਮ ਤਨ ਨਿਰਮਲ ਅਸ ਅਪਾਰਾ, ਗੁਰ ਕੈ ਸਬਦ ਪਰੇ ਭੰਡਾਰਾ, ਨਾਮ ਤਨ ਬਿਨ ਹੋਰ ਸਭ ਵਿਖ

ਸਾਥ ਨਾ ਪਾਏ, ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸਾਥ ਸੁਖ ਪਾਏ, ਤਨਾ ਸ੍ਰੀ ਮੈਲਾ ਤੀਜਾ, ਸਦਾ ਤਨ ਅੰਤਰ ਨਾਮ ਸਮਾਲੇ, ਜੀ ਜੰਤ ਜਿਨੇ ਪ੍ਰਤਿਪਾਲੇ, ਮੁਕਤ ਪਦਾਰਥ ਤਿਨ ਕੋ ਪਾਏ, ਹਰ ਕੈ ਨਾਮ ਰਤੇ ਲਿਵਲਾਏ, ਗੁਰ ਸੇਵਾ ਤੇ ਹਰ ਨਾਮ ਤਨ ਪਾਵੇ, ਅੰਤਰ ਪ੍ਰਗਾਸ ਹਰ ਨਾਮ ਤੇ ਆਵੇ ਰਹਾਓ, ਇਹ ਹਰ ਰੰਗ ਗੂੜਾ ਤਨ ਪਿਰ ਹੋਏ, ਸਾਂਤ ਸਿਗਾਰ ਰਾਵੇ ਪ੍ਰਭ ਸੋਏ, ਹਉ ਮੈਂ ਵਿੱਚ ਪ੍ਰਭ ਕੋਏ ਨਾ ਪਾ।

ਸੋ ਤਨ ਪੁਰਖ ਜਿਸ ਨਾਮ ਪਿਆਰ। ਤਿਨ ਪ੍ਰਭ ਸਾਚੈ ਇਕ ਸਚ ਲਾਏ, ਉਤਮ ਬਾਣੀ ਸਬਦ ਸੁਣਾਏ। ਪ੍ਰਭ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨ ਹਾਰ। ਤਨਾਸ ਜੀ ਮਹਿਲਾ ਤੀਜਾ, ਜੋ ਹਰ ਸੇਵੈ ਤਿਨ ਬਲ ਜਾਓ, ਤਿਨ ਹਿਰਦੈ ਸਾਚ ਸੱਚਾ ਮੁਖਨਾਓ। ਸਾਚੋ ਸਾਚ ਸਮਾਲੋ ਦੁਖ ਜਾਏ, ਸਾਚੈ ਸਬਦ ਵਸੈ ਮਨ ਆਏ। ਗੁਰਬਾਣੀ ਸੁਣ ਮੈਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ ਰਹਾਉ। ਕੂੜ ਕੁਸਤ ਤ੍ਰਿਸ਼ਨਾ ਅਗਨ ਬੁਝਾਏ, ਅੰਤਰ ਸਾਂਤ ਸਹਿਜ ਸੁਖ ਪਾਏ। ਗੁਰ ਕੈ ਪਾਣੇ ਚੱਲੇ ਤਾਂ ਆਪ ਜਾਏ, ਸਾਚ ਮਹਿਲ ਪਾਏ ਹਰ ਗੁਣ ਗਾਏ। ਨਾ ਸ਼ਬਦ ਬੂਝੈ ਨਾ ਜਾਣੇ ਬਾਣੀ, ਮਨ ਮੁਖ ਅੰਧੇ ਦੁਖ ਵਿਹਾਣੀ। ਸਤਿਗੁਰ ਪੇਟੇ ਤਾਂ ਸੁਖ ਪਾਏ, ਹਉਮੈ ਵਿੱਚੋਂ ਠਾਕ ਰਹਾਏ। ਕਿਸਨੋ ਕਹੀਐ ਦਾਤਾ ਇਕ ਸੋਏ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਚਾ ਧਾਵਾਂ। ਤਨਾਸੀ ਮਹਿਲਾ ਤੀਜਾ, ਮਨ ਮਰੈ ਤਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਮਨ ਮਰੈ ਦਾਰੂ ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਜਿਸਨੂੰ ਬਖਸ਼ੇ ਹਰ ਦੇ ਵਡਿਆਈ, ਗੁਰ ਪ੍ਰਸਾਦ ਵਸੈ ਮਨ ਆਈ ਰਹਾਉ। ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋ ਜੀ ਪਾਵੈ। ਮਨ ਮੈਂ ਮਤ ਮੈਂ ਗਲ ਮਿਕਦਾਰਾ, ਗੁਰ ਅੰਕਤ ਮਾਰ ਜੀਵਾ ਲਣਹਾਰਾ। ਮਨ ਅਸਾਧ ਸਾਧੈ ਜਨ ਕੋਈ, ਅਚਰ ਚਰੈ ਤਾਂ ਨਿਰਮਲ ਹੋਈ। ਗੁਰਮੁਖ ਇਹ ਮਨ ਲਿਆ ਸਵਾਰ, ਹਉ ਮੈਂ ਵਿੱਚੋਂ ਤਜੈ ਵਿਕਾਰ। ਜੋ ਤੁਰ ਰੱਖਿਅਨ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਪ੍ਰਭ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਤਾਸੀ ਮਹਿਲਾ ਤੀਜਾ, ਕਾਚਾ ਤਨ ਸੁਚੈ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ। ਵਿਖਿਆ ਕੈ ਤਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਤਨ ਗੁਰਮਤੀ ਪਾਏ, ਕਾਚਾ ਤਨ ਸੁਣ ਆਵੇ ਜਾਏ ਰਹਾਓ। ਮਨ ਮੁਖ ਪੂਲੇ ਸਭ ਮਰੈ ਗਵਾਰ, ਪਰ ਜਲ ਡੂਬੇ।

ਨਾਨਕ ਆਪੇ ਵੇਖੇ ਆਪੇ ਸਤਲਾਏ ਤਵਾਸਰੀ ਮਹਿਲਾ ਤੀਜਾ ਨਾਵੇ ਕੀ ਕੀਮਤ ਵਿੱਚ ਕਹੀ ਨਾ ਜਾਏ।

ਸੇਗ ਦੇ ਗਾਲੀ ਸਤਿਗੁਰ ਸੇਵ ਖਰਚ ਹਰ ਬਾਂਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਰਾਲੀ ਸਨਾਤਰੀ ਮਹਿਲਾ ਚੌਥਾ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ

ਤਾਂ ਸਰਬ ਸੁਖ ਤਾਵੇਂ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਪਿਆਯੈ ਹਰ ਪੁਰਖ ਨਿਰੰਜਨਾ ਰਾਵ। ਜੈ ਹਰ ਸਿਮਰਨ ਭਇਆ ਤੇ ਉਪਾਦ ਗਤ ਕੀਨੀ, ਵਡ ਪਾਗੀ ਹਰ ਜਪਨਾ ਜਨ ਨਾਨਕ ਕਉ।

ਪੁੱਛਾ ਜਲ ਥਲ ਨਈਅਲ ਸਰਬ ਨਿਵਾਸੀ ਨਾਨਕ ਰਮਈਆ ਡੀਠਾ ਤਨਾ ਸ੍ਰੀ ਮਹਿਲਾ ਪੰਜਵਾ। ਜਬ ਤੇ ਦਰਸ਼ਨ ਪੇਟੇ ਸਾਧੂ ਪਰੇ ਜਿਨਸ ਹੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ। ਅਬ ਮੋਹੇ ਰਾਮ ਜਸੋ ਮਨ ਗਾਇਓ ਪਯੋ ਪਰਗਾਸ ਸਦਾ ਸੁਖ ਮਨ ਮੈਂ ਸਭ ਗੁਰ ਪੂਰਾ ਪਾਇਓ ਰਹਾਓ। ਗੁਣ ਨਿਦਾਨ ਰਿਧ ਪੀਤਰ ਵਸਿਆ ਤਾਂ ਦੁਖ ਪਰਮ ਕੋ ਪਾਗਾ ਪਈ ਪ੍ਰਾਪਤ ਵਸ ਅਗੋਚਰ ਰਾਮ ਨਾਮ ਰੰਗ ਲਾਗਾ। ਚਿੰਤ ਅਚਿੰਤਾ ਸੋਚ ਅਸੋਚਾ

ਹੈ ਜਾਫੋ ਆਇਓ ਏਕ ਰਸਾ ਖਾਨ ਪਾਨ ਆਣ ਨਹੀਂ ਖੁਦਿਆ ਤਾਂ ਕਹਿ ਚਿਤਨਾ ਬਸਾ ਰਹਾਓ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨਾ ਸਾਕੋ ਉਸਤਤ ਤਾਂ ਕੀਮਤ ਕਹਿਣ ਨਾ ਜਾਈ ਕਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਜਾ ਕੋ ਦਇਆ ਕਰੀ ਮੇਰੇ ਠਾਕੁਰ ਤਿਨ ਗੁਰੇ ਕਮਾਨੋ ਮੰਤਾ ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤਪਾਲਾ ਓਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਤਨਾਸਰੀ ਮਹਿਲਾ ਪੰਜਵਾਂ ਬਾਹਰ ਜਾਉ ਗੁਰ ਆਪਣੇ ਉਪਰ ਜੇ ਹਰ ਹਰ ਨਾਮ ਦ੍ਰਿੜਾਇਆ।

ਤਰਨ ਤਾਰਨ ਹਰ ਨਿਜ ਦੂਖ ਨਾ ਸਕੈ ਬਿਆਪ। ਸਾਧੂ ਸੰਗ ਭਜੋ ਗੋਪਾਲ, ਆਮ ਸੰਜਮ ਕਿਛ ਨਾ ਸੂਜੈ, ਇਹ ਜਤਨ ਕਾਟ ਕਲਕਾਲ ਰਹਾਓ। ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ, ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ। ਦੇਵ ਸਿਮਰਤ ਕਥੈ ਸਾਸਤ, ਭਗਤ ਕਰੈ ਵਿਚਾਰ, ਮੁਕਤ ਪਾਈਐ ਸਾਧ ਸੰਗਤ, ਬਿਨਸ ਜਾਏ ਅੰਬਾਰ। ਚਰਨ ਕਮਲ ਆਧਾਰ ਜਨ ਕਾ,

ਔਖੀ ਕਰੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਥ ਸਾਥ ਪ੍ਰਤਪਾਲੇ ਪ੍ਰਭ ਕਿਉਂ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਵਿਲਾਸ ਪੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਨਾਸਰੀ ਮਹਿਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨੋ ਅਬਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਖੀਜ ਗਯਾ ਸਭ ਤਨ ਤੇ ਪ੍ਰੀਤਮ ਸਿਓ ਮਨ ਲਾਗਾ ਰਹਾਓ ਜੈ ਜੈ ਪੇਖੋ ਤੈ ਨਾਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ

ਹੋਏ। ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰ ਨਾ ਕੋਏ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਿਬੇੜ ਪਰਮ ਚੁਕਾਏ ਸੀ ਜੀਓ ਗੁਰ ਪਰਮ ਚੁਕਾਏ ਅਕਤ ਸਹਾਏ ਸਚ ਮੈਂ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ ਏਕ ਸਾਹਿਬ ਦੋਏ ਰਹਾ ਵਾਦ ਵਦੰਦਿਆ ਜੀਓ ਦੋਏ ਰਹਾ ਚਲਾਏ ਹੁਕਮ ਸਵਾਏ ਜਨਮ ਮੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾ ਦੀ ਸਿਰ ਪਾਰਾ ਹੁਕਮੀ ਆਇਆ ਹੁਕਮ ਨਾ ਬੂਜੈ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸਿੰਜਾਪੈ ਸਾਚਾ ਸਿਰਜਣਹਾਰਾ ਭਗਤ ਸੋਹੈ ਦਰਬਾਰ ਸਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਿਸਾਏ ਗੁਰ ਕੈ ਸਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੈ ਸਾਚੇ ਕੇ ਵਾਪਾਰੀ ਭੂਖ ਪਿਆਸੋ ਆਪ ਕਿਉ ਦਰ ਜਾਇਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਤੇ ਆਇਸਾ ਜੀਓ ਸਚ ਨਾਮ ਤੇ ਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਅੰਦਿਨ ਨਾਮ ਵਖਾਣਾ ਕਰਨੀ ਕਾਰ ਤੁਰੋਂ ਫੁਰਮਾਈ ਆਪ ਮੁਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਕ੍ਰਿਸ਼ਨਾ ਨਾਮ ਨਿਵਾਰੀ ਤਨਾਸੀ ਸੰਤ ਮੈਲਾ ਪਹਿਲਾ ਤਿਲ ਸੰਗ ਮੂਠੜੀਏ ਖਬਰ ਨਾ ਪਾਇਆ ਜੀਓ ਮਸਤਕ ਲਿਖੇੜਾ ਲੇਖ ਪੁਰਬ ਕਮਾਇਆ ਜੀਓ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗੁਣ ਬੈ ਬੈ ਰੋਸੀ ਤਨ ਜੋਬਨ ਆਖ ਕੀ ਛਾਇਆ ਬਿਰਦ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੂਟੀ ਝੂਠ ਵਿਛੁੰਨਿਆ ਬੂਡੀ ਕਰ ਕਾ ਲਿਓ ਗੁਰ ਕੈ ਪਾਏ ਚਲੋ ਸਾਚਾ ਨਾਮ ਤੇ ਆਏ ਪਾਵੇ ਸੁਖ ਮਹਿਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪੇਈ ਏੜੈ ਦਿਨ ਚਾਰੇ ਨਿਜ ਕਰ ਜਾਏ ਬਹਿ ਸਤ ਪਾਏ ਅੰਦਿਨ ਨਾਲ ਪਿਆਰੇ ਬਿਨ ਭਗਤੀ ਕਰ ਵਾਸ ਨ ਹੋਵੀ ਸੁਣਿਓ ਲੋਕ ਸਭਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸਾਚੈ ਨਾਏ ਫਿਰ ਤਨ ਪਾਵੇ ਤਾਂ ਫਿਰ ਪਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਵ ਨਿਵ ਭਗਤ ਕਰੇਈ ਮਾਇਆ ਮੋਹ ਜਲਾਏ ਪ੍ਰੀਤਮ ਰਸ ਮੈਂ ਰੰਗ ਕਰੇਈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਪਿਰਸਿਓ ਪ੍ਰੀਤ ਪਿਆਰੀ ਫਿਰ ਕਰ ਸੋਹੈ ਨਾਰ ਜੇ ਫਿਰ ਪਾਵੇ ਜੀਓ

ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਉ ਤਬ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸਾਥ ਸਿਖਿਆ ਕੱਟੀ ਜਮ ਕੀ ਫਾਸੇ ਤੈ ਪਰਮ ਨਾਥੇ ਛੁਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਦਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨਿਤਰਿਆ ਤਰ ਏਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਾਤਾਰ ਸਰਬ ਦੁਖ ਪੰਜਨੋ ਜੀਓ ਦੁਖ ਹਰਤ ਕਰਤਾ ਸੁਖੇ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਬਿਖੜਾ ਪਲ ਏਕ ਮਾਹੀ ਤਰਾਇਆ ਪੂਰ ਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਪੰਜਨੋ ਆਪ ਲੀਏ ਲੜ ਲਾਏ ਕਿਰਪਾ ਤਾਰਿਆ ਜੀਓ ਮੋਏ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਤਾਰਿਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸਤੇ ਰਹਿ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਪੁਗਤਾ ਆਪ ਸਗਲ ਵਿਚਾਰਿਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲਈ ਜੀਓ ਨਿਤ ਜਪੈ ਤੇਰੇ ਦਾਸ ਪੁਰਖ ਅਤੋਲਈ ਜੀਓ ਸੰਤ ਰਸਨ ਬੂਠਾ ਆਪ ਤੂਠਾ ਹਰ ਰਸੈ ਸੇਈ ਮਾਤਿਆ ਗੁਰ ਚਰਨ ਲਾਗੇ ਮਹਾ ਪਾਗੇ ਸਦਾ ਅੰਦਿਨ ਜਾਗਿਆ ਸਦ ਸਦਾ ਸਿਮਰ ਤਬ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ।

ਹੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੇਂ ਤਿਸੰਤਿਆ ਜਨ ਨਾਨਕ ਗੁਰਪੂਰਾ।

ਗਵਾਇਆ ਆਪ ਗਵਾਇਆ ਜੈ ਤਨ ਪਾਗ ਮਥਾਣੇ ਬਾਹਾਂ ਪਕੜ ਠਾਕੁਰ ਹਉ ਖਿੱਦੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀਂਦਾ ਆਇਆ ਵਜੀ ਵਧਾਈ ਮਾਂ ਮੰਗਲ ਰਹਿਸ ਥੀਆ ਪਿਰ ਦਿਆਲ ਸਦ ਨਵ ਰੰਗੀਆ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਤ੍ਰੈ ਅੰਕ ਅੰਕ ਮਿਲਾਈ ਬਿਨਵੰਤ ਨਾਨਕ।

ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ

ਸਦਾ ਸਦਾ ਹਰ ਪਿਆਈਐ ਸੁਖਦਾਤਾ ਜਾਂ ਕਾ ਅੰਤ ਨ ਪਾਰਾ ਵਾਰਾ ਰਹਾਉ। ਅਗਨ ਕੁੰਟ ਮੈਂ ਉਰਦ ਲਿਵ ਲਾਗਾ ਹਰ ਰਾਸੈ ਉਦਰ ਮੰਜਾਰਾ ਸੋ ਐਸਾ ਹਰ ਸੇਵੋ ਮੇਰੇ ਮਨ ਹਰ ਅੰਤ ਛਡਾਵਣ ਹਾਰਾ। ਜਾਂ ਕੈ ਹਿਰਦੈ ਬਸਿਆ ਮੇਰਾ ਹਰ ਹਰ ਇਸ ਜਨ ਕੋ ਕਰੋ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ। ਬੈਰਾੜੀ ਮਹਿਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੈ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਰਹਾਉ। ਸੋ ਜਪ ਸੋ ਤਪ ਸਾ ਵ੍ਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ

ਮੈਂ ਦਰ ਮੰਗਤ ਪੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚਰਨਾ ਚੰਦਨ ਭਗਤਾ ਜੋਤ ਕਿਨੇਹੀ ਸਰਬੇ ਪਰਮਲ ਕਰਨਾ ਕਿਐ ਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ।

ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋ ਤੇਰੇ ਪਿਆਰੋ। ਪਿਆਣੀ ਬਾਲੀ ਕਿਆ ਕਰੇ ਜਾਂ ਤਨ ਤੰਤ ਨਾ ਭਾਵੇ, ਕਰਨ ਭਲਾ ਕਰੇ ਵੋ ਤੇਰੇ ਸਾ ਤਨ ਮਹਿਲ ਨਾ ਪਾਵੇ। ਜਿਨ ਕਰਮਾ ਕਿਸ ਪਾਈਏ ਨਾਹੀ ਜੇ ਵੋ ਤੇਰਾ ਪਾਵੇ, ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ, ਇੰਨੀ ਬਾਤੀ ਸੋ ਪਾਈਏ ਨਾਹੀ ਪਈ ਕਾਮਣਿਆਣੀ। ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ, ਜੋ ਕੁਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ। ਜਾਂ ਕਹਿ ਪ੍ਰੇਮ ਪਦਾਰਥ ਪਾਈਏ ਕਉ ਚਰਣੀ ਚਿਤ ਲਾਈਏ, ਸਹੁ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਕਰਮਨ ਲਾਈਏ। ਏਵ ਕਹਿ ਸੁਹਾਗਣੀ ਕਹਿਣੇ ਇੰਨੀ ਬਾਤੀ ਸੋ ਪਾਈਏ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤੁਰਾਈ, ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਜ ਪਾਈ। ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ, ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਪਾਏ ਸਮਾਣੀ, ਸੁੰਦਰ ਸਾਏ ਸਰੂਪ।

ਸਰਮ ਧਰਮ ਦੇ ਛੱਪ ਖਲੋਏ ਕੂੜ ਸਿਰੇ ਪ੍ਰਧਾਨ ਦੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਰ ਪੜੇ ਸ਼ੈਤਾਨ ਦੇ ਲਾਲੋ ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟ ਮੈਂ ਕਰੇ ਖੁਦਾਏ ਦੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹਦੀ ਲੇਖੇ ਲਾਏ ਦੇ ਲਾਲੋ ਖੂਨ ਕੇ ਸੋਏ ਨੇ ਗਾਵੇ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਦੇ ਗੁਰੂ ਨਾਨਕ ਗਾਵੇ ਮਾਸਪੁਰੀ ਵਿਚ ਆਤਮ ਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵਕਤ ਅਕੇਲਾ ਸੱਚਾ ਸੋ ਸਾਹਿਬ ਸੱਚ ਕਪਾਸ ਸੱਚਣਾ ਨਿਆਉ ਕਰੇ ਗੁਮ ਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਆਨ ਅੜਤ ਰਹਿ ਜਾਨ ਸਤਾਨਵੇ ਹੋਰ ਵੀ ਉਸਦੀ ਮਰਦ

ਆਈਆਂ ਕੁਦਰਾਥੋਂ ਦਾ ਸਿਰਜਣਹਾਰ ਜਿਨ ਪੈਦਾ ਤੂੰ ਕਿਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕੱਟ ਕੱਟ

ਸੱਚ ਸੁਖ ਤੇਰਾ ਨਾਉ ਗੁਰਮਿਲ ਨਾਨਕ ਬੂਝਿਆ ਸਦਾ ਏਕ ਸਦਾਉ ਤਿਲੰਗ ਮਹਿਲਾ ਪੰਜਵਾਂ ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸਤ ਸਾਹਾ ਬੰਦੀ ਮੋਚ ਰਹਾਓ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਉਸਕਾ ਮੋਲ ਪਾਪ ਕਰ ਵਦਵਾਰ ਤੂੰ ਖੁਦ ਖਸਮ ਵੱਡਾ ਅਕੋਲ।

ਕੰਤ ਲਿਆ ਸੁਹਾਗਣੀ ਮੈਂ ਤੇ ਵਧਵੀ ਇਹ ਸੇ ਗੁਣ ਮੁਝੈ ਨਾ ਆਵਣੀ ਕਹਿ ਜੀ ਦੋਸ ਕਰੇ ਜਿੰਨੀ ਸਖੀ ਸੌਰਾਵਿਆ ਤਿੰਨ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੇ ਨਾਨਕਾ ਤੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਚਾਰੇ ਤੋ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਰੇ ਸੋਈ ਜੇ ਬਹੁ ਤੇਰਾ ਲੋਚੀਐ ਬਾਕੀ ਮੇਲ ਨਾ ਹੋਈ ਤਾਪ ਮਿਲੈ ਕੁਣ ਤਾਪ ਕੋ ਲਿਵ ਲਿਵੈ ਕੋ ਤਾਵੈ ਗੁਰ ਪ੍ਰਸਾਦੀ ਜਾਣੀਐ ਤੋ ਅਨੁਪੋ ਪਾਵੈ ਪਾਨਾ ਵਾਰੀ ਹੋਏ ਕਰ ਖਰ ਸਾਰ ਨਾ ਜਾਣੇ ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣੇ ਅਪਿਓ ਪੀਵੈ ਜੋ

ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਕਛੀਆ ਕੰਮ ਨਾਮ ਨੀ ਵਿੱਚੋਂ ਸਕਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕੁੱਟ ਕੁੱਟ ਜੀ ਆ ਖਾਵਣੇ ਬੱਗੇ ਨਾ ਕਹੀਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਬਲੈ ਪਾਰ ਉਠਾਇਆ ਗੁਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚਰ ਲੰਗਾ ਕਿਤ ਚਾਕਰੀਆ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਚੁੱਕੈ ਜਿਤ ਸੂਹੀ ਮਹਿਲਾ ਪਹਿਲਾ ਜਪ ਤਪਤਾ ਬੰਦ ਦੇੜਲਾ ਜਿਤ ਲੰਘੈ ਵਹੇਲਾ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਤੋਲਾ ਰਹਾਓ ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋ

ਛੋੜੇ ਹਰ ਨਾਮ ਦਿਓ ਲੀਆ ਮੁਖਲਾਏ। ਜਿਤਨੇ ਭਗਤ ਹਰ ਸੇਵਕਾ ਮੁਖ ਅਸਰ ਤੀਰਥ ਤਿਨ ਤਿਲ ਕਢਾਏ, ਜਨ ਨਾਨਕ ਤਿਨ ਕੋ ਅੰਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਸੁਈ ਮਹਿਲਾ ਚੌਥਾ ਤਿਨੀ ਅੰਤਰ ਹਰ ਆਰਾਧਿਆ, ਜਿਨ ਕੋ ਤੁਰ ਲਿਖਿਆ ਲਿਖ ਲਿਲਾਰਾ, ਤਿਨ ਕੀ ਵਕੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹਰ ਹਰ ਤਿਆਏ ਮਨ ਮੇਰੇ ਮਨ ਤਿਆਏ, ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ। ਰਹਾਓ ਤੁਰ ਭਗਤ ਜਨਾ ਕੋ ਬਖਸਿਆ, ਹਰ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਵੇ ਤੋ ਉਨਕੀ ਰੀਸ ਕਰੇ, ਤਿਸ ਹਲਤ ਪਲਤ ਮੁਹਕਾਰਾ। ਸੇ ਭਗਤ ਸੇ ਸੇਵਕਾ ਜਿਨਾ ਹਰ ਨਾਮ ਪਿਆਰਾ, ਤਿਨ ਕੀ ਸੇਵਾ ਤੇ ਹਰ ਪਾਈ ਹੈ, ਸਿਰ ਨਿੰਦਕ ਕੈ ਪਵੈ ਚਾਰਾ। ਜਿਸ ਕਰ ਵਿਰਤੀ ਸੋਈ ਜਾਣੈ, ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ। ਚਹੁ ਪੀੜੀ ਆਦ ਜੁਗਾਦ ਵਕੀਲੀ, ਕਿਨੈ ਨ ਪਾਇਓ ਹਰ ਸੇਵਕ ਪਾਏ ਨਿਸਤਾਰਾ। ਸੁਹੀ ਮਹਿਲਾ ਚੌਥਾ ਜਿੱਥੇ ਹਰ ਆਰਾਧੀਐ, ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਵਿਦ ਲਿਆ ਨਾ ਜਾਈ। ਹਰ ਤਨ ਸੰਚੀਐ ਪਾਈ, ਜੇ ਹਲਤ ਪਲਤ ਹਰ ਹੋਏ ਸਖਾਈ। ਰਹਾਓ ਸਤ ਸੰਗਤੀ ਸੰਗ ਹਰ ਤਨ ਖੱਟੀਐ, ਹੋਰਥੈ ਹੋਰਤ ਉਪਾਏ ਹਰ ਤਨ ਕਿਤੇ ਨ ਪਾਈ। ਹਰ ਰਤਨੈ ਕਾ ਵਪਾਰੀਆ, ਹਰ ਰਤਨ ਤਨ ਵਿਆਜੇ, ਕੱਚੈ ਕੈ ਵਪਾਰੀਏ ਵਾਤ, ਹਰ ਤਨ ਲਿਆ ਨਾ ਜਾਈ। ਹਰ ਤਨ ਰਤਨ ਜਰੇ ਹਰ ਮਾਨਕ, ਹਰ ਤਨੇ ਨਾਲ ਅੰਮ੍ਰਿਤ ਵੇਲੇ ਵਤੈ, ਹਰ ਭਗਤੀ ਹਰ ਲਿਵ ਲਾਈ। ਹਰ ਤਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਹਲਤ ਪਲਤ ਹਰ ਤਨੇ ਕੀ, ਭਗਤਾਂ ਕੋ ਮਿਲੀ ਵਡਿਆਈ। ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ, ਇਹ ਹਰ ਤਨ ਅਗਨੀ ਤਸਕਰ ਹੈ ਪਾਣੀ ਹੈ, ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ। ਹਰ ਤਨ ਕੋ ਉਚਕਾ ਨੇੜ ਨ ਆਵਈ, ਜਮ ਜਾ ਗਾਤੀ ਡੰਡ ਨਾ ਲਗਾਈ। ਸਾਖੀ ਪਾਪ ਕਰਕੇ ਵਿਖਿਆ ਤਨ ਸੰਚਿਆ, ਤਿਨਾ ਇਕ ਵਿਖ ਨਾਲ ਨਾ ਜਾਈ। ਹਲਕੈ ਵਿਸਾਕ ਦੁਹੇਲੇ ਪਏ ਹੱਥੋਂ ਛੁੜ ਗਿਆ, ਅੱਗੇ ਪਲਤ ਸਾਖਤ ਹਰ ਦਰਗੈ ਟੋਈ ਨਾ ਪਾਈ। ਇਸ ਹਰ ਤਨ ਕਾ ਸਾਹੋ ਹਰ ਆਪ ਹੈ ਸੰਤੋ, ਜਿਸਨੂੰ ਦੇਖ ਤੋ ਹਰ ਤਨ ਲਗ ਚਲਾਈ। ਇਸ ਹਰ ਤਨੇ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕੋ ਗੁਰ ਸੋਜੀ ਪਾਈ। ਸੁਹੀ ਮਹਿਲਾ ਚੌਥਾ ਜਿਸਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਨ। ਤਿਸ ਕੀ ਮਹਿਮਾ ਕਿਆ ਵਰਨੀਐ, ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ। ਗੋਵਿੰਦ ਗੁਣ ਗਾਈਐ ਜੀ।

ਤੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਅਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਫਿਰ ਤਨ ਮਿਲ ਸੁਖ ਪਾਇਆ ਸੁਹੀ ਮਹਿਲਾ ਪੰਜਵਾ ਤੁਮ ਕਿਉ ਹੀ ਉਹ ਮਿਲਨ ਪ੍ਰਵਤਾਈ ਖੋਜ ਚਰਿਓ ਦੇਖੋ ਪ੍ਰਹਿ ਜਾਈ ਸੁਨਤ ਸਦੇਸਰੋ ਪ੍ਰਹਿ ਗ੍ਰਹਿ ਸੇਜ ਵਿਛਾਈ ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ ਕਿਨ ਵਿਦ ਹੀਰੋ ਤੀਰੈ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਓ ਏਕਾ ਸੇਜ ਵਿਛੀ ਤਨ ਕੰਤਾ ਤਨ ਸੂਤੀ ਤਿਰ ਸਜਾ ਗੰਤਾ ਪੀਓ ਮਧਰੋ ਤਨ ਮਤਵੰਤਾ ਤਨ ਜਾ ਗਏ ਜੇ ਤਿਰ

ਆ ਜਿਸੈ ਬੁਝਾਏ ਕਿਸ ਨਾਮ ਲੈਣਾ ਸੂਈ ਮਹਿਲਾ ਪੰਜਵਾਂ ਘਰ ਮੈਂ ਠਾਕੁਰ ਨਦਰ ਨਾ ਆਵੇ ਗਲ ਮੈਂ ਪਾਣ ਲੈ ਲਟਕਾਵੇ ਪਰਮੇ ਪੂਲਾ ਸਾਕਤ ਫਿਰਤਾ ਨੀਰ ਬਿਰੋ ਲੈ ਖਪ ਖਪ ਮਰਤਾ।

ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋਦੀ ਸੈ ਸੋਕਾ ਲੈ ਖਰਨਾ ਪੂਰੇ ਮੋਹ ਲਪਟ ਲਪਟਾਨਾ ਤੋੜ ਚਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੁਹੀ ਮਹਿਲਾ ਪੰਜਵਾਂ ਘਟ ਘਟ ਅੰਤਰ ਤੁਮੇ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੂੰ ਹੀ ਤੇਕ ਤੇਕ ਮਨ ਵਿਸਾਰੇ ਰਹਾਓ ਅਨਕ ਜੋਨ ਪ੍ਰਮ ਪ੍ਰਮ ਪ੍ਰਮ ਹਾਰੇ ਓਟ ਗਹੀ ਅਵ ਸਾਧ ਸੰਗਾਰੇ ਅਗਮ ਅਗੋਚਰ ਅਲਖਾ ਪਾਰੇ ਨਾਨਕ ਸਿਮਰੈ ਦਿਨ ਰਹਿ ਨਾਰੇ ਸੁਹੀ ਮਹਿਲਾ ਪੰਜਵਾਂ ਕਵਨ ਕਾਜ ਮਾਇਆ ਵਡਿਆਈ ਜਾਂ ਕੋ ਬਿਨ ਸਤਬਾਰ ਨਕਾਈ ਇਹ ਸੁਪਨਾ ਸੋਤ ਨਹੀਂ ਜਾਣੇ।

ਸਵਾਦ ਬਾਦ ਈਰਖ ਮਦ ਮਾਇਆ ਤਿੰਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਪੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੂਹੀ ਮਹਿਲਾ ਪੰਜਵਾਂ ਚੇਖਤ ਚਾਖਤ ਕਹੀਅਤ ਅੰਦਾ ਸੁਨੀਅਤ ਸੁਨੀਏ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੁਟੇ ਪ੍ਰਾਣੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਓ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨਾ ਜਾਤਾ ਰਖੇ ਕੋ ਚਾਰ ਮਾਟੀ ਕਾ ਭਾਂਡਾ ਅਤ ਕੁਚੀਰ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਂਦਾ ਮਹਾਂ ਗਰਤ ਮੈਂ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਨੀ ਜੈ ਸੂਹੀ ਮਹਿਲਾ ਪੰਜਵਾਂ ਜੀਵਤ ਮਰੇ ਬੁਝੇ ਪ੍ਰਭ

ਨਰਕੇ ਕੋਰ ਪਵਨ। ਇਹ ਮਨ ਜੈਸਾ ਸੇਵੈ ਤੈਸਾ ਹੋਵੈ, ਇਹ ਕਰਮ ਕਮਾਏ। ਆਪ ਬੀਜ ਆਪੇ ਹੀ ਖਾਵਣਾ, ਕਹਿਣਾ ਕਿਛੂ ਨਾ ਜਾਏ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਖਾਏ, ਓਏ ਅੰਮ੍ਰਿਤ ਪਰੇ ਭਰਪੂਰ ਹੈ, ਉਹਨਾਂ ਤਿਲ ਨਾ ਕਮਾਏ। ਗੁਣਕਾਰੀ ਗੁਣ ਸੰਗ੍ਰਹਿ ਅਵਰਾ ਉਪਦੇਸ਼ੇਨ, ਸੇਵਟ ਭਾਗੀ ਜੇ

ਉਥਸੋਂ ਲਿਵ ਲਾਏ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ। ਸਤਿਗੁਰ ਨੂੰ ਮਿਲੇ ਸੇ ਪਾਇਰਾ ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦਿਸਨ। ਸੇ ਪਾਈ ਸੇ ਸੱਜਣਾ ਜੋ ਸੱਚਾ ਸੇਵਨ, ਅਵਗੁਣ ਵਿਕਣ ਪਲਰੰਗ ਗੁਣ ਕੀ ਸਾਂਝ ਕਰਨ, ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਧਰੇਨ, ਸੱਚ ਬਣਨ ਜੈ ਗੁਰ ਸ਼ਬਦ ਸਿਓ ਲਾਹਾ ਨਾਮ ਲੈਨ। ਸੋਇਨਾ ਰੂਪਾ ਪਾਪ ਕਰ ਕਰ ਸੰਚੀਐ, ਚਲੈ ਨਾ ਚਲਦਿਆਂ ਨਾਲ ਵਿਣ ਨਾਵੇ ਨਾਲ ਨਾ ਚਲਸੀ ਸਭ ਮੁੱਠੀ ਜਮਕਾਲ, ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ, ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ। ਮਨ ਮੂਲੋਂ ਪੁੱਲਿਆ ਜਾਸੈ ਪਤ ਗਵਾਏ, ਇਹ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਤਿਆਏ, ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ, ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ। ਸੋ ਸੋ ਮੇਰਾ ਰੰਗੁਲਾ ਰੰਗੇ ਸਹਿ ਸਵਾਏ, ਕਾਮਣ ਰੰਗ ਤਾਂ ਚੜੈ ਜਾਂ ਫਿਰ ਕੈ ਅੰਕ ਸਮਾਏ, ਚਿਰੀ ਵਿਛੁਨੇ ਵੀ ਮਿਲਨ ਜੋ ਸਤਿਗੁਰ ਸੇਵਨ, ਅੰਤਰ ਨਵ ਨਿਰਨਾਮ ਹੈ ਖਾਨ ਖਰਚਨ ਨਾ ਨਿਕੁਟੈ, ਹਰ ਗੁਣ ਸਹਿਜ ਰਵਨ। ਨਾ ਹੋਏ ਜਨਮੈ ਨਾ ਮਰੈ ਨਾ ਹੋਏ ਦੁਖ ਸਹਨ, ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਿਰਨ। ਸੱਜਣ ਮਿਲੇ ਨਾ ਵਿਛੜੈ ਜੇ ਅੰਜਨ ਮਿਲੇ ਰਹਨ, ਇਸ ਜਗ ਮੈਂ ਵਿਰਲੇ ਜਾਣੀਐ ਨਾਨਕ ਸੱਚ ਲਹਨ। ਸੂਹੀ ਮਹਿਲਾ ਤੀਜਾ ਹਰ ਜੀ ਸੂਖਮ ਅਗਮ ਹੈ, ਕਿਤ ਬਿਦ ਮਿਲਿਆ ਜਾਏ ਗੁਰ ਕੈ ਸ਼ਬਦ ਭ੍ਰਮ ਕੱਟੀਐ ਅਚਿੰਤ ਵਸੈ ਮਨ ਆਏ। ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰਣੈ, ਮਨ ਹਰ ਗੁਣ ਸਦਾ ਰਵਨ ਰਹਾਓ, ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ, ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ। ਨਾਮ ਧਿਆਇਣ ਰੰਗ ਸਿਉ ਗੁਰਮੁਖ ਨਾਮ ਲਗਨ, ਉਰ ਪੂਰਬ ਹੋਵੇ ਲਿਖਿਆ ਗੁਰ ਪਾਣਾ ਮਨ ਲੈਨ, ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ, ਗੁਰਪੂਰੈ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ। ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨਾ ਕੋਏ, ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ, ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ, ਮੰਗਾ ਕਿਸਨੂੰ ਆਖੀਐ ਸ਼ਬਦ ਵੇਖੋ ਲਿਵਲਾਏ। ਬੁਰਾ ਕਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ, ਗੁਰਮੁਖ ਏਕੋ ਬੁਝਿਆ ਏਕ ਸਮਾਏ ਸਮਾਏ, ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਪਾਏ ਥਾਏ, ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤਲਾਏ। ਰਾਗ ਸੂਹੀ ਅਸਪਦੀਆਂ ਮਹਿਲਾ ਚੌਥਾ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਕੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ। ਜੇ ਸੁਖ ਦੇਹੇ ਤਾਂ ਤੁਝੇ ਆਰਾਧੀ, ਦੁਖ ਵੀ ਤੁਝੇ ਧਿਆਈ, ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ, ਦੁਖ ਵੀ ਸੁਖ ਮਨਾਈ, ਤਨ ਮਨ ਕਾਠ ਕਾਠ ਸਭ ਅਰਪੀ, ਵਿਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਟੋਵਾਂ ਜੋ ਦੇਵੇ ਸੋਖਾਈ। ਨਾਨਕ ਗਰੀਬ ਕਹਿ ਪਿਆ ਦੁਆਰੈ, ਹਰ ਮੇਲ ਲਹਿ ਵਡਿਆਈ, ਅੱਖੀ ਕਾਢ ਕਰੀ ਚਰਣਾ ਤਲ, ਸਭ ਕਰਤੀ ਫਿਰ ਮਤ ਪਾਈ, ਜੇ ਪਾਸ ਬਹਾ ਲੈ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਵੀ ਤਿਆਈ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ,
जे तुद वल रह ता कोई किहो आसो, तुद विसरे मर जाए। वार वार जाए गुरु ऊपर पै पैरी संत मनाई, नानक विचारा पया दीवाना हर तौ दर्शन कहताई। चखर चांगी मीह वरसे पी गुर देखन जाई, समुंद सागर होवे बहुखारा गुर सिख लंग गुर पह जाई। ज्यो प्राणी जल बिन है मरता, त्यों सिख गुर बिन मर जाए। ज्यो धरती सोब करे जल बरसे, त्यों सिख गुर मिल बिकसाई। सेवक का होई सेवक वरता, कर कर बिनो बुलाई।

ਸਾਰਾ ਹਰਦਾਸ ਦਾਸ ਕਰਾਈ ਜੇ ਗੁਰ ਚਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੋਲੇ ਸੋ ਥਾਏ ਪਾਏ ਮਨਮੁਖ ਕਿਛ ਥਾਏ ਨਾ ਪਾਈ ਪਾਲਾ ਕੱਤਰ ਵਰਫ ਵਰਸੈ ਗੁਰਸਿੱਖ ਗੁਰ ਦੇਖਣ ਜਾਈ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਾਈ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਪਾਵੈ ਸੋ ਥਾਏ ਪਾਈ ਰਹਿਣ ਦਿਨਸ ਗੁਰ ਚਰਨ ਅਰਾਦੀ ਦਇਆ ਕਰੋ ਮੇਰੇ ਸਾਈ ਨਾਨਕ ਕਾ ਜਿਉ ਪਿੰਡ ਗੁਰੂ ਹੈ ਗੁਰ ਮਿਲ ਤ੍ਰਿਪਤ ਅਧਾਈ ਨਾਨਕ ਕਾ ਪ੍ਰਭੂ ਰਹਿਓ ਹੈ ਜਤ ਤਤ ਤਤ ਗੁਸਾਈ ਰਾਗ ਸੋਹੀ ਮਹਿਲਾ ਚੌਥਾ ਅਸਤਪਦੀਆਂ।

ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਮੈਂ ਹਰ ਹਰ ਨਾਮ ਵਿਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮਾ ਥਾਓ ਰਹਾਓ ਹਉ ਸਤਿਗੁਰ ਵੇਖ ਵਿਗਸੀਆ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮੇਲਿਆਂ ਪਾਇਆ ਮੋਖ ਦੁਆਰ ਸਤਿਗੁਰ ਬਿਰਹੀ ਨਾਮ ਕਾ ਜੇ ਮਿਲੇ ਤਾਂ ਤਨ ਮਨ ਦਿਓ ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਏਓ ਸੁਤਿਆਂ ਗੁਰ ਸਾਲਾਹੀਐ ਉਠਦਿਆਂ ਵੀ ਗੁਰ ਆਲਾਓ ਕੋਈ ਐਸਾ ਗੁਰਮੁਖ ਜੇ ਮਿਲੇ ਹਉ ਤਾਂ ਕੇ ਧੋਵਾਂ ਪਾਉ ਕੋਈ ਐਸਾ ਸੱਜਣ ਲੋੜ ਲਹੋ ਮੈਂ ਪ੍ਰੀਤਮ ਦੇ ਮਿਲਾਏ ਸਤਿਗੁਰ ਮਿਲਿਆ ਹਰ ਪਾਇਆ ਮਿਲਿਆ ਸਹਿਜ ਸੁਭਾਏ ਸਤਿਗੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਹੋ ਹਉ ਤਿਸ ਬਿਨ ਕਰੀ ਨਾ ਜੀਵਉ ਬਿਨ ਦੇਖੇ ਮਰ ਜਾਉ ਜਿਉ ਮਛਲੀ ਬਿਨ ਪਾਣੀ ਐ ਰਹਿ ਨ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬਿਨ ਹਰ ਨਾਮੈ ਮਰ ਜਾਏ ਮੈਂ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾਂ ਮਾਓ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵੈ ਮਾਏ ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ ਜਿਸ ਪ੍ਰਾਪਤ ਸੋਲ ਹੈ ਗੁਰ ਚਰਨੀ ਲਾਗੇ ਆਏ ਅਕਤ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਕਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤਿਗੁਰ ਮੇਰਾ ਸਦਾ

ਬਾਣੀ ਸੱਚੀ ਭਗਤ ਕਰੇ ਦਿਨ ਰਾਤੀ ਗੁਰਮੁਖ ਆਪ ਲਖਾਣੀ ਭਗਤਾਂ ਕੀ ਚਾਲ ਸੱਚੀ ਅਪ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਏ ਦਰ ਸਾਚੈ ਜਿਨੀ ਸੱਚੋ ਸੱਚ ਕਮਾਇਆ ਹਰ ਭਗਤਾਂ ਕੀ ਜਾਤ ਸਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਵਖਾਣੇ ਪੈ ਭਗਤ ਮੀਠੀ ਲਾਗੀ ਅਮ ਦਿਨ ਭਗਤ ਕਰੇ ਦਿਨ ਰਾਤੀ ਕਰ ਹੀ ਮੈਂ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਉ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੇ ਅਮ ਦਿਨ ਨਾਮ ਸਮਾਲੇ।

ਹੋਈ ਸੱਚਾ ਸਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤੀ ਕਰੰਗੀ ਦੂਜਾ ਰੰਗ ਨ ਕੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹਿਲਾ ਤੀਜਾ ਜੁਗ ਚਾਰੇ ਤੰਗ

ਜੇ ਸਤਿਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ, ਗੁਰ ਕੈ ਸ਼ਬਦ ਸਭ ਜੀਵਨ ਮੁਕਤ ਪਏ, ਹਰ ਕੈ ਨਾਮ ਲਿਵ

ਕਮਾਲੇ ਗੁਰਸਬ ਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨ ਕਰੇ ਸਦ ਹੀ ਸੋਇਲਾ ਜੇ ਸਤਿਗੁਰ ਸੇਖ ਸਮਾਏ ਬਿਨ ਸਤਿਗੁਰ ਜਗ ਪਰਮ ਕੁਲਾਇਆ ਹਰ ਕਾ ਮਹਿਲ ਨਾ ਪਾਇਆ ਰਾਮ ਗੁਰਮੁਖੇ ਇੱਕ ਮੇਲ ਮਿਲਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ।

ਨਾਮ ਸੱਚਾ ਸੋਹਿਲਾ ਸੱਚੀ ਸਚ ਬਾਣੀ ਸਭ ਦੇ ਹੀ ਸੁਖ ਹੋਈ। ਸੂਹੀ ਮਹਿਲਾ ਤੀਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰਚਰਨੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਉ ਮਰੇ ਨਾ ਜਾਏ ਰਾਮ ਹਰ ਜਿਉ ਮਰੇ ਨਾ ਜਾਏ ਗੁਰ ਕੈ ਸਹਿ ਸੁਭਾਏ ਸਾਤਨ ਕੰਠ ਪਿਆਰੀ ਸਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸਬਚੀ ਦਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨ ਆਪੇ ਆਪ ਉਪਾਇਆ ਨਾਮ ਸਦਾ ਤਿਰ ਰਾਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ।

ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵਲਾਵੈ ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹਿਲਾ ਚੌਥਾ ਹਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹਉ ਮਨ ਤਨ ਦੇਵਾਂ ਸਤਿਗੁਰੈ ਮੈਂ ਮੇਲੇ ਪ੍ਰਭ ਗੁਣ ਤਾਸੇ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਭ ਆਸੇ ਵੱਡ ਪਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਘਰ ਆਵੋ ਚਿਰੀ ਵਿਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤੁਝ ਬਾਜੋ

ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹਿਲਾ ਚੌਥਾ ਮਾਰੇ ਹਸਵੇ ਜਨ ਹੋ ਮੈਂ ਬਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨਿਆ ਇਨ ਹੋ ਮੈਂ ਮਾਰ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਸਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੋ ਮੈਂ ਛੁਟਿਆ ਵਸ ਆਣ ਹੋਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਪਾਉਂਦਿਆ ਦੁਖ ਰਹਿਣਗੇ ਵਿਹਾਣੀਆਂ ਨਿਤ ਆਸਾ ਆਸ ਕਰੇਂਦਿਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਦਿਆ ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀ ਹੈ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ

ਬਿਨਵੰਤ ਨਾਨਕ ਦਇਆ ਤਾਰੋ ਸਦਾ ਹਰ ਗੁਣ ਗਾਵਾ। ਗੁਰ ਮਿਲ ਸਾਗਰ ਕਰਿਆ ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਤੇ ਆਏ ਸਭ ਫਲ ਪਾਏ ਮਿੱਟੇ ਆਵਣ ਜਾਣਾ। ਪਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਪਾਵਾ, ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰ ਪਰਮ ਖੋਇਆ ਜਪ ਦੇਖਾਂ ਤਤ ਸੋਈ।

ਦਾਖੇ ਸਭ ਤੇ ਮਦ ਸਭੂ ਤੇ ਬਾਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਏ ਹਰ ਪ੍ਰੀਤਮ ਮਨੈ ਸਦਾਰ ਮੈਂ ਖੋਜਤ ਖੋਜਤ ਜੀ

ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵਹੀ ਕਿਤੀ ਲਾਸ ਹਮ ਜਾ ਬਸੇ ਤਾਂ ਤੱਕਾ ਨਹੀਂ ਪੌੜੀ ਸੱਚਾ ਅਮਰ ਚਲਾਯੁਨ ਹਰ ਸਚ ਗੁਰਮਾਨ ਸਦਾ ਨੇਚਲ ਰਵ ਰਿਹਾ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵੀ ਹੈ ਸਚ ਸਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤਮਾਨ ਅਗਮ ਅਗੋਚਰ ਅਲਖ ਹੈ ਗੁਰਮੁਖ ਹਰ ਜਾਣ ਸਲੋਕ ਮਹਿਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਪਰਿਆਣ ਖੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਨ ਮਹਿਲਾ ਪਹਿਲਾ ਨਾਨ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਪਉ ਲੱਥੀ ਨਾਤਿਆ ਦੇਖਾ ਚੜੀਏ ਸਹੋਰ ਬਹਿਲ ਧੋਤੀ ਤੂੰ ਮੁੜੀ ਅੰਦਰ ਵਿਸ ਨਿਕੋਰ ਸਾਧ ਪਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਇਦਾ ਜਗਤ ਅੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਜੈ ਜਿਸ ਇਹ ਮਨ ਪਾਉਂਦਾ ਗੁਰ ਠਾਕ ਰਹਾਇਆ ਨਾਣੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹਿਲਾ ਪਹਿਲਾ ਦੋਇ ਜੀਵੇ ਚੌਦੇ ਹਟ ਨਾਲੇ ਜੇਤੇ ਜੀ ਤੇਤੇ ਬਣਜਾਰੇ ਖੁੱਲੇ ਹੱਥ ਹੋਆਵਾ ਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਕਰ ਆਏ ਵਜੀ ਵਧਾਈ ਸਚ ਨਾਮ ਕੀ ਮਿਲੀ ਵਡਿਆਈ ਮਹਿਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇਹ ਬੱਗਾ ਤਪੈ ਕਨਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਦੇ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਨ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੈ ਆਪੇ ਸਲੋਕ ਮਹਿਲਾ ਪਹਿਲਾ ਚੋਰਾ ਜਾੜਾ ਰੰਡੀਆਂ ਕੁੱਟਣੀਆਂ ਦੀਵਾਨ ਵੇਦੀ ਨਾ ਕੀ ਦੋਸਤੀ ਵੇਦੀ ਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਧੋ ਚੰਦਨ ਖੌਲੀਐ ਪੀ ਸਾਹੂ ਸਿਉ ਪਾਣ ਨਾਨਕ ਕੂੜੈ ਕੱਤਿਐ ਕੂੜਾ ਤਣੀਐ ਤਾਣ ਕੂੜਾ ਕੱਟਰ ਕੱਛੀਐ ਕੂੜਾ ਪੈਨਣ ਮਾਣ ਮਹਿਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ ਨਾਨਕ ਜਿੰਨੀ ਸੁਣ ਕੇ ਮੰਨਿਆ ਹਉ ਤਿਨਾ ਵਿਟੋਂ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋ ਗਿਆ ਹਉ ਮੈਂ ਝਗੜਾ ਪਾਇਨ ਝਗੜੇ ਜਗ ਹੋਇਆ ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਿਹਾ ਸਭ ਆਤਮ ਰਾਮ ਪਛਾਣਿਆ ਪਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸੁਨਿਆ ਸਲੋਕ ਮਹਿਲਾ ਪਹਿਲਾ ਸਤਿਗੁਰ ਪੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ ਹਉ ਮੈਂ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲਗ ਲੋਕ ਪਰ ਜਾਲੀਐ ਨਾਮ ਮਿਲੇ ਆਧਾਰ ਐਨਸ ਨਵ ਤਨ ਨਿਰਮਲਾ ਮੈਲਾ ਕਬੂ ਨ ਹੋਏ ਨਾਨਕ ਇਹ ਵਿੱਚ ਛੁਟੀਐ ਨਦਰ ਤੇਰੀ ਸੁਖੋਏ ਮਹਿਲਾ ਪਹਿਲਾ ਇੱਕੋ ਕੰਤ ਸਵਾਈਆ ਜਿੱਤੀ ਦਰ ਖੜੀਆ ਨਾਨਕ ਕੰਤੈ ਰਤੀਆ ਪੁੱਛੇ ਬਾਤੜੀਆ ਮਹਿਲਾ ਪਹਿਲਾ ਸਭੇ ਕੰਤੈ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗੁਣ ਏਤੜੇ ਖਸਮ ਨਾ ਫੇਰੇ ਚਿਤ ਮਹਿਲਾ ਪਹਿਲਾ ਹਉ ਬਲਿਹਾਰੀ ਤਿਨ ਕੋ ਸਿਫਤ ਜਿਨਾ ਦੇ ਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਕੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲੇਹੋ ਮਿਲਾਏ ਜਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਕਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ।

ਹੰਸ ਸਿਫਤ ਸਲਾਹਣ ਛੱਡ ਕੇ ਤਰੰਗੀ ਲੱਗਾ ਹੰਸ ਫਿੱਟ ਇਵੇ ਆ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਹੇਤ ਪੌੜੀ ਤਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸਚਾਰਿਆ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੈ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਨ ਹਾਰਿਆ ਸਲੋਕ ਮਹਿਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾ ਖਾਏ ਉਗਵੇ ਸੂਰ ਨਾ ਜਾਪੇ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੇ ਵਿਚਾਰ ਬਿਨ ਬੂਜੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹਿਲਾ ਪਹਿਲਾ ਸਬਦੈ ਸਾੜ ਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਇਆ ਕਿਰਤ ਕਮਾਉਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹੇ ਆਪਣਾ ਸੋ ਸੋ ਵਾ ਪਾਏ ਹਉ ਮੈਂ ਵਿੱਚੋਂ ਦੂਰ ਕਰ ਸਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਇਆ ਸ੍ਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮਹਿਲਾ ਇਵ ਸੁਧ ਹੈ ਹਰ ਨਾਮ ਤੇ ਆਏ ਸਲੋਕ ਮਹਿਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸੰਭਾਲ ਇਨੀ ਫੁੱਲੀ ਰੋ ਕਰੇ ਅਵਰ ਕੇ ਚੁਣੀਏ ਡਾਲ ਮਹਿਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੂਰੀ ਸੇ ਐਨਸ ਫਿਰੈ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਗੁਰ ਬਚਨੀ ਅੰਨ ਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨ ਲਖਨੀ ਸਤਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ ਜੋ ਇੱਛਾ ਸੋ ਫਲ ਪਾਏ ਸੀ ਸਭ ਕਰੈ ਵਿੱਚ ਜਚਨੀ ਸਲੋਕ ਮਹਿਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੋਲਿਓ ਸੋਏ ਜਿਤ ਮੋਲਿਐ ਸਭ ਮੋਲਿਐ ਤਿਸੈ ਨ ਮੋਲਿਓ ਕੋਏ ਮਹਿਲਾ ਦੂਜਾ ਪਹਿਲ ਬਸੰਤੈ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਾਲਾਈਐ ਜੇ ਸਭਸੈ ਦੇ

ਪਹਿਲਾ ਚੌਕ ਦੇ ਘਰ ਪਹਿਲਾ ਤੂੰ ਸੁਲਤਾਨ ਕਹਾਂ ਹੋ ਮੀਆ ਤੇਰੀ ਕੌਣ ਵਡਾਈ ਜੋ ਤੂੰ ਦੇ

ਮੈਂ ਮੇਸ਼ ਚਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾਮ ਮਿਲੈ ਸਾਬਾਸ, ਹਰ ਕਿਰਪਾ ਤਾਰੀ ਦਾਸੁਨ ਦਾਸ, ਜਨ ਨਾਨਕ ਹਰ ਨਾਮ ਧਨ ਰਾਸ, ਬਿਲਾਵਲ ਮਹਿਲਾ ਤੀਜਾ ਹਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਛਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ, ਦੂਜਾ ਪਾਉ ਨਾ ਗਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈ ਦੁਖ ਨਿਵਾਰੇ, ਰਹਾਓ ਤੂੰ ਦਿਆਲ ਦਇਆਪਤ ਦਾਤਾ, ਕਿਆ ਏ ਜੰਤ ਵਿਚਾਰੇ, ਮੁਕਤ ਬੰਦ ਸਭ ਤੁਸਤੇ ਹੋਏ, ਐਸਾ ਆਖ ਵਖਾਣੇ, ਗੁਰਮੁਖ ਹੋ ਵੈਸੋ ਮੁਕਤ ਕਹੀਏ, ਮਨਮੁਖ ਬੰਦ ਵਿਚਾਰੇ, ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ, ਤਿਨ ਕੀ ਗਹਿਣ ਗਤ ਕਹੀ ਨਾ ਜਾਈ, ਸੱਚੈ ਆਪ ਸਵਾਰੇ, ਪਰਮ ਪੁਲਾਣੇ ਸੇ ਮਨਮੁਖ ਕਹੀਏ, ਨਾ ਉਰਵਾਰ ਨਾ ਪਾਰੇ, ਜਿਸਨੂੰ ਨਗਰ ਕਰੇ ਸੋਈ ਜਨ ਪਾਏ, ਗੁਰ ਕਾ ਸਬਦ ਸਮਾਲੇ, ਹਰ ਜਨ ਮਾਇਆ ਮਾਇ ਨਿਸਤਾਰੇ, ਨਾਨਕ ਭਾਗ ਹੋਵੇ ਜਿਸ ਮਸਤਕ ਕਾਲੇ ਮਾਰ ਬਿਦਾਰੇ, ਬਿਲਾਵਲ ਮਹਿਲਾ ਤੀਜਾ, ਅਤੋਲੇ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ, ਕਿਸ ਤੇ ਦੂਜਾ ਨਾਹੀ ਕੋਏ, ਤਿਸ ਦੀ ਕੀਮਤ ਕਿੱਕੂ ਹੋਏ, ਗੁਰ ਪ੍ਰਸਾਦ ਵਸੈ ਮਨ ਆਏ, ਤਾਂ ਕੋ ਜਾਣੇ ਦੁਬਦਾ ਜਾਏ, ਰਹਾਓ ਆਪ ਸਰਾਫ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਕੋ ਸੋਏ, ਮਾਇਆ ਕਾ ਰੂਪ ਸਭ ਚਿਸਤੇ ਹੋਏ, ਜਿਸਨੂੰ ਮੇਲੇ ਸੋ ਨਿਰਮਲ ਹੋਏ, ਜਿਸਨੂੰ ਲਾਏ ਲੱਗੇ ਤਿਸ ਆਏ, ਸਭ ਸੱਚ ਦਿਖਾ ਲੇ ਤਾਂ ਸੱਚ ਸਮਾਏ, ਆਪੇ ਲਿਵ ਘਾਤ ਹੈ ਆਪੇ, ਆਪ ਪੂਜਾਏ ਆਪੇ ਜਾਤੇ, ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਪ ਸੁਣਾਏ ਆਪੇ, ਬਿਲਾਵਲ ਮਹਿਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹਿ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਏਕ ਸਮਾਨਾ, ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰ ਪਾਏ, ਅੰਦਿਨ ਲਾਗੈ ਸਹਿ ਧਿਆਨਾ, ਰਹਾਓ ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋਈ ਕਰੇ ਅਭਿਮਾਨਾ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਸਭ ਕੋਈ ਕਰੋ ਦਿਖਾ ਵਖਿਆਨਾ, ਆਪੇ ਗੁਰ ਚੇਲਾ ਹੈ ਆਪੇ, ਆਪੇ ਗੁਣੀ ਨਿਧਾਨਾ, ਜੋ ਆਪ ਚਲਾਏ ਤਿਵੇਂ ਕੋਈ ਚਾਲ ਹੈ, ਜੋ ਹਰ ਪਾਵੇ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੇ ਤੇਰੇ ਕਾਮਾ, ਇਕ ਨਾ ਕਰ ਮੈਂ ਦੇਵ ਲਿਆਈ, ਇਕ ਪਰਮ ਪਵੇ ਅਭਿਮਾਨਾ, ਬਿਲਾਵਲ ਮਹਿਲਾ ਤੀਜਾ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਇਕ ਸਮਾਨਾ, ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਕਰੋ ਗਵਾਨਾ, ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਏ ਸਮਾਨਾ, ਇਹ ਬਾਣੀ ਜੋ ਜੀਵ ਜਾਣੇ, ਇਸ ਅੰਤਰ ਰਵੇ ਹਰ ਨਾਮਾ, ਰਹਾਉ ਚਹੁ ਜੁਗਾ ਕਾ ਹੁਣ ਨਿਵੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਕਰਮ ਹੈ।

ਕਮਨੀ ਸੁਨੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਰ ਹਰ ਨਾਮ ਤੇ ਆਵੋ ਕਰ ਕਿਰਪਾ ਦਿਆਲ ਪ੍ਰਭ ਤੇ ਨਿਧ ਸੁਧ ਪਾਵੋ ਸੰਤ ਜਨਾ ਕੀ ਰੇਣਕਾ ਲੈ ਮਾਥੇ ਲਾਵੋ ਰਹਾਓ ਨੀਚ ਤੇ ਨੀਚ ਅਤ ਨੀਚ ਹੋਏ ਕਰ ਦਿਨੋ ਬੁਲਾਵੋ ਪਾਪ ਮਲੋਵਾ ਆਪ ਤਿਆਗ ਸੰਤ ਸੰਗ ਸਮਾਵੋ ਸਾਸ ਸਾਸ ਨਹਿ ਵਿਸਰੈ ਅਨਪਤੈ ਨਾ ਪਾਵੋ ਸਫਲ ਦਰਸ਼ਨ ਗੁਰ ਪੇਟੀਐ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਸਫਲ ਸੁਹਾਗਨ ਨਾਨਕਾ ਆਪਣੇ ਪ੍ਰਭਾਵੋ ਬਿਲਾਵਲ ਮਹਿਲਾ ਪੰਜਵਾ ਅਟਲ ਬਚਨ ਸਾਧੂ ਜਨਾ ਸਭ ਨੇ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਪੇਟੈ ਹਰ ਰਾਇਆ ਇਹ ਪ੍ਰਤੀਤ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਓ ਸਰਨ ਪਰੇ ਕੀ ਰਾਸਤਾ ਨਾਹੀ ਸਹਸਾਇਆ ਕਰਮ ਪੂਮ ਹਰ ਨਾਮ ਦੋਏ ਅਵਸਰ ਦੁਲਭਾਇਆ

ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭ ਕਰ ਹੈ ਗੁਰ ਸ਼ਬਦ ਅਫੂਟ ਪੂਰਨ ਪਈ ਸਮਗਰੀ ਕਬੂ ਨਹੀਂ ਟੂਟ ਰਹਾਓ ਸਾਧ ਸੰਗ ਆਰਾਧਨਾ ਹਰਮਿਦ ਅਪਾਰ ਕਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ।

ਕੋ ਕਿਛ ਨਹੀਂ ਕਰਨਾ, ਦੁੱਖ ਨਾ ਲਾਗੈ ਕਦੇ ਤੁਧ, ਪਾਰ ਬ੍ਰਹਮ ਸਿਤਾਰੇ, ਜਮ ਕੰਕਰ ਨੇੜ ਨਾ ਆਵੇ, ਗੁਰਸਿੱਖ ਪਿਆਰੇ ਰਹਾਉ। ਕਰਨ ਕਾਰਨ ਸਮਰੱਥ ਹੈ, ਕਿਸ ਬਿਨ ਨਹੀਂ ਹੋਰ, ਨਾਨਕ ਪ੍ਰਭ ਸਰਣਾਗਤੀ ਸਾਚਾ ਮਨ ਜੋਰ। ਬਿਲਾਵਲ ਮਹਿਲਾ ਪੰਜਵਾਂ। ਸਿਮਰ ਸਿਮਰ ਪ੍ਰਭ ਆਪਣਾ, ਨਾਠਾ ਦੁੱਖ ਠਾਓ, ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਕਿ ਬਹੁੜ ਨਾ ਪਾਓ, ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਓ, ਅਨੰਦ ਸੁਖ ਮੰਗਲ ਬਣੇ, ਪੇਖਤ ਗੁਣ ਗਾਓ ਰਹਾਓ। ਕਥਾ ਕੀਰਤਨ ਰਾਗ ਨਾਦ ਤੁਨ ਇਹ ਬਣਿਓ ਸੁਆਓ, ਨਾਨਕ ਪ੍ਰਭ ਸੋ ਪ੍ਰਸੰਨ ਭਏ, ਬਾਂਛਤ ਫਲ ਪਾਓ। ਬਿਲਾਵਲ ਮਹਿਲਾ ਪੰਜਵਾਂ। ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ, ਚਰਨ ਕਮਲ ਕਾ ਆਸਰਾ ਪ੍ਰਭ ਗੁਣਤਾਸ, ਕੀਰਤਨ ਨਾਮ ਸਿਮਰਤ ਰਹੋ, ਜਬ ਲਖ ਅਹਿਸਾਸ ਰਹਾਓ। ਮਾਤ ਪਿਤਾ ਬੰਧਕ ਤੂੰ ਹੈ, ਤੂੰ ਸਰਬ ਨਿਵਾਸ, ਨਾਨਕ ਪ੍ਰਭ ਸਰਨਾਗਤੀ ਜਾਕੋ ਨਿਰਮਲ ਜਾਸ। ਬਿਲਾਵਲ ਮਹਿਲਾ ਪੰਜਵਾਂ। ਸਰਬ ਸਿੱਧ ਹਰ ਗਾਈਐ ਸਭ ਕਲਾ।

ਸਾਥ, ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਸਾਥ। ਬਿਲਾਵਲ ਮਹਿਲਾ ਪੰਜਵਾਂ। ਮਰ ਮਰ ਜਨਮੇ ਜਿਨ ਵਿਸਰਿਆ, ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ, ਅੰਦਿਨ ਰੰਗ ਰਾਤਾ।

ਇਹ ਨਾ ਸੁਣਾਏ ਸਾਕਤ ਗੀਤ ਨਾਦ ਤੁਨ ਗਾਵਤੇ ਬੋਲਤ ਬੋਲ ਅਜਾਏ ਰਹਾਓ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ ਅਭੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਪੰਜਨ ਮੋਹਿ ਚਰਨ ਹਿਰਦੈ ਵਸਾਏ ਸਭ ਤਲੈ ਤਲੈ ਸਭ ਉਪਰ ਤੇਰੇ ਦ੍ਰਿਸ਼ਟ ਦਿਸ ਪਾਏ ਅਭਿਮਾਨ ਖੋਏ ਖੋਏ ਖੋਏ ਖੋਈ ਹਉ ਮੋਕੋ ਸਤਿਗੁਰ ਮੰਤਰ ਦ੍ਰਿੜਾਏ ਅਤੁਲ ਅਤੁਲ ਅਤੁਲ ਨਹਿ ਤੁਲਿਐ ਭਗਤ ਵਚਨ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ

ਪਹਿਲਾ ਪੰਜਵਾਂ ਆਗੈ ਪਾਛੈ ਕੁਸਲ ਪਿਆ ਗੁਰਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀ ਨੀ ਮਾਇਆ ਰਹਾਉ ਮਨ ਤਨ ਰਵ ਰਿਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਿਜ ਅਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਾਇਆ ਗੁਣ ਅਵਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁਲ ਵਡਾਈ ਅਚੁਤ ਅਵਨਾਸੀ ਨਾਨਕ ਉਚਰੈ ਹਰ ਕੀ।

0: ਆਵੇ
1: ਜੋਗ ਜਗ ਨੇ ਫਲ ਕਹਿ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋ ਕੋ ਪਰ ਹਰ

ਹੁੰਦ ਮੁਖ ਪਈਆ ਮਿਲ ਮਿਲ ਸਕੀ ਹਰ ਕਥਾ ਸੁਨਈਆ ਸਤਿਗੁਰ ਦਇਆ ਕਰੇ ਪ੍ਰਭ ਮੇਲੇ ਮੈਂ ਤਿਸ ਆ ਗਏ ਸਿਰ ਕਟ ਕਟ ਪਈਆ ਰਹਾਉ ਰੋਮ ਰੋਮ ਮਨ ਤਨ ਇਕ ਬੇਦਨ ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ ਵੈਦਕ ਨਾਟਕੇ ਦੇਖ ਪੁਲਾਨੇ ਮੈਂ ਹਿਰਦੇ ਮਨ ਤਨ ਪ੍ਰੇਮ ਤੀਰ ਲਗਈਆ ਹਾਂ ਖਿਨ ਪਲ ਰਹਿ ਨਾ ਸਕੋ ਬਿਨ ਪ੍ਰੀਤਮ ਜੋ ਬਿਨ ਅਮਲੇ ਅਮਲੀ ਮਰ ਗਈਆ ਜਿਨ ਕੋ ਪਿਆਸ ਹੋਏ ਪ੍ਰਭ ਕੇਰੀ ਤਿਨ ਅਵਰ ਨਾ ਪਾਵੇ ਬਿਨ ਹਰ ਕੋ ਦੋਈਆ ਕੋਈ ਆਨ ਆਨ ਮੇਰਾ ਪ੍ਰਭੂ ਮਿਲਾਵੇ ਹੋਂ ਤਿਸ ਵਿਟੋ ਬਲ ਬਲ ਕੁਮ ਗਈਆ ਅਨੇਕ ਜਨਮ ਕੇ ਵਿਛੜੇ ਜਨ ਮੇਲੇ ਜਾ ਸਤ ਸਤ ਸਤਗੁਰ ਸਰਨ ਪਵਈਆ ਸੇਜ ਏਕ ਏਕੋ ਪ੍ਰਭ ਠਾਕੁਰ ਮਹਿਲ ਨ ਪਾਵੇ ਮਨ ਮੁਖ ਪਰਮਈਆ ਗੁਰ ਗੁਰ ਕਰਤ ਸਰਨ ਜੇ ਆਵੇ ਪ੍ਰਭ ਆਏ ਮਿਲੇ ਖਿਨ ਟੀਲ ਨ ਪਈਆ ਕਰ ਕਰ ਕਿਰਿਆ ਚਾਰ ਵਧਾਏ ਮਨ ਪਾਖੰਡ ਕਰਮ ਕਪਟ ਲੋਭਈਆ ਬੇਸੁਆ ਕੈ ਕਰ ਬੇਟਾ ਜਨਮਿਆ ਪਿਤਾ ਤਾਏ ਕਿਆ ਨਾਮ ਸਦਈਆ ਪੂਰਬ ਜਨਮ ਭਗਤ ਕਰ ਆਏ ਗੁਰ ਹਰ ਹਰ ਹਰ ਹਰ ਭਗਤ ਜਮਈਆ ਭਗਤ ਭਗਤ ਕਰਤੇ ਹਰ ਪਾਇਆ ਜਾਂ ਹਰ ਹਰ ਹਰ ਹਰ ਨਾਮ ਸਮਈਆ ਤਬ ਆਣ ਆਣ ਮਹਿੰਦੀ ਪੀਸਾਈ ਆਪੇ ਕੋਲ ਕੋਲ ਅੰਗ ਲਈਆ ਜਿਨ ਕੋ ਠਾਕੁਰ ਕਿਰਪਾ ਤਾਰੀ ਬਾਂ ਪਕੜ ਨਾਨਕ ਕੱਢ

ਇਸ ਨਿਮਖ ਰਹਿਣ ਨਾ ਜਾਏ, ਵੱਡ ਪਾਗ ਨਾਨਕ ਪਾਏ। ਪ੍ਰਭ ਤੁਝ ਬਿਨਾ ਨਹੀਂ ਹੋਰ, ਮਨ ਪ੍ਰੀਤ ਚੰਦ ਚਕੋਰ। ਜਿਉ ਮੀਨ ਜਲ ਸੋ ਹੇਤ, ਅਲ ਕਮਲ ਭਿੰਨ ਨਾ ਪੇਤ। ਜਿਉ ਚਕਵੀ ਸੂਰਜ ਆਸ, ਨਾਨਕ ਚਰਨ ਪਿਆਸ। ਜਿਉ ਤਰਨ ਪਰਤ ਪਰਾਨ, ਜਿਉ ਲੋਭੀਐ ਧਨ ਦਾਨ। ਜਿਉ ਦੂਦ ਜਲੇ ਸੰਜੋਗ, ਜਿਉ ਮਹਾ ਖੁਦਿਆਰਥ ਭੋਗ। ਜਿਉ ਮਾਤ ਪੂਤੈ ਹੇਤ, ਹਰ ਸਿਮਰ ਨਾਨਕ ਨੇਕ। ਜਿਉ ਦੀਪ ਪਤਨ ਪਤੰਗ, ਜਿਉ ਚੋਰ ਹਿਰਤ ਨਿਸੰਗ। ਮੈਂ ਗਲੈ ਕਾਮੈ ਬੰਦ, ਜਿਉ ਗ੍ਰਸਤ ਦਿਸੀ ਤੰਗ।

ਤਾਂ ਖਾਹੇ ਬਿਨ ਗੁਰ ਸ਼ਬਦ ਨਾ ਛੂਟਸ ਕੋਏ ਪਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀ ਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ

ਕਿਸਮੈ ਮਨੁਆ ਰਿਹਾ ਲਿਵ ਲਾਏ, ਪ੍ਰਣਵਤ ਨਾਨਕ ਕਾਲ ਨ ਖਾਏ। ਨਾਉ ਨੌਮੀ ਨਵੇ ਨਾਥ ਨਵ ਖੰਡਾ, ਕਟ ਕਟ ਨਾਥ ਮਹਾ ਬਲਵੰਡਾ। ਆਈ ਪੂਤਾ ਇਹੋ ਜਗ ਸਾਰਾ, ਪ੍ਰਭ ਆਦੇਸ਼ ਆਦ ਰਖਵਾਰਾ। ਆਦ ਜੁਗਾਦੀ ਹੈ ਵੀ ਹੋਗ, ਉਹ ਅਪਰੰਪਰ ਕਰਨੇ ਜੋਗ। ਦਸਵੀਂ ਨਾਮਦਾਨ ਇਸਨਾਨ, ਔਨ ਦਿਨ ਮੱਜਣ ਸੱਚਾ ਗੁਣ ਗਿਆਨ। ਸੱਚ ਮੈਲ ਨਾ ਲਾਗੈ, ਪਰਮ ਪਉ ਪਾਗੈ।

ਸਮਾਏ। ਨਾਨਕ ਗੁਰਮੁਖ ਵੇਖੈ ਹਦੂਰ, ਮੇਰਾ ਪ੍ਰਭ ਅਦਰਿਆ ਭਰਪੂਰ। ਇਕ ਸੇਵਕ ਇਕ ਪਰਮ ਪੁਲਾਏ, ਆਪੇ ਕਰੇ ਹਰ ਆਪ ਕਰਾਏ। ਏਕੋ ਵਰਤੈ ਅਵਰ ਨ ਕੋਏ, ਮਨ ਰੋਸ ਕੀ ਜੈ ਜੇ ਦੂਜਾ ਹੋਏ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ। ਸਿੱਖੀ ਵਾਰ ਸਭ ਸਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਸਿੱਖੀ ਵਾਰ ਸਭ ਆਵੇ ਜਾਏ, ਗੁਰ ਸ਼ਬਦ ਨੇ ਚਲ ਸਦਾ ਸਚ ਸਮਾਏ। ਸਿੱਖੀ ਵਾਰ ਤਾਂ ਜਾ ਸਚ ਰਾਤੇ, ਬਿਨ ਨਾਵੇ ਸਭ ਪਰਮੈ ਕਾਚੇ। ਮਨ ਮੁਖ ਮਰੇ ਮਰ ਬਿਕਤੀ ਜਾਹੇ, ਏਕ ਨ ਚੇਤੈ ਦੂਜੈ ਲੋਭਾਏ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸਬਦੈ ਕਿਉਂ ਪਾਏ ਪਾਰ। ਆਪ ਉਪਾਏ ਉਪਾਵਣ ਹਾਰ, ਆਪੇ ਕੀ ਤੁਨ ਗੁਰ ਵਿਚਾਰ। ਬਹੁਤੇ ਪੇਖ ਕਰੇ ਪੇਖ ਸਾਰੀ, ਭਵ ਭਵ ਪਰਮੈ ਕਾਚੀ ਸਾਰੀ। ਐਸੇ ਸੁਖ ਨਾ ਆਗੈ ਹੋਏ, ਮਨ ਮੁਖ ਮੋਏ ਆਪਣਾ ਜਨਮ ਖੋਏ। ਸਤਿਗੁਰ ਸੇਵੇ ਪਰਮ ਚੁਕਾਏ, ਕਰ ਹੀ ਅੰਦਰ ਸਚ ਮਹਿਲ ਪਾਏ। ਆਪੇ ਪੂਰਾ ਕਰੇ ਸੋਏ, ਇਹ ਸਿੱਤੀ ਵਾਰ ਦੂਜਾ ਦੋਏ। ਸਤਿਗੁਰ ਬਾਜੋ ਅੰਗ ਗੁਵਾਰ, ਸਿੱਤੀ ਵਾਰ ਸੇਵੇ ਮੁਗਧ ਗਵਾਰ। ਨਾਨਕ ਗੁਰਮੁਖ ਬੂਜੈ ਸੋਜੀ ਪਾਏ, ਇਕਤ ਨਾਮ ਸਦਾ ਰਿਆ ਸਮਾਏ।

ਸੀ ਜੈ ਤ੍ਰੈ ਲੋਕ ਨਾਥ ਪਛਾਣੇ ਮਨ ਡੀਗ ਡੋਲ ਨਾ ਜਾਏ ਕਤਹੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਕਾਣ ਤਕੀਆ ਤੇਰੋ ਸਾਥ ਸੂਚਾ ਸਦਾ ਨਾਨਕ ਗੁਰ ਸ਼ਬਦ ਚਗਰ ਨਿਵੇਰੋ ਸੰਤ ਬਿਲਾਵਲ ਮਹਿਲਾ ਚੌਥਾ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇ ਜੈ ਆਇਆ ਮਨ ਸੁਖ ਸਮਾਣਾ ਰਾਮ ਗੁਰ ਪੁੱਛੈ ਹਰ ਪ੍ਰਭ ਪਾਇਆ ਰੰਗ ਰਲੀਆ ਮਾਣਾ ਰਾਮ ਵਡ ਪਾ ਗਿਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਪਾਣਾ ਰਾਮ ਨਿਮਾਨਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੇ ਰਾਮ ਗੁਰਮੁਖ ਆਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਰ ਪ੍ਰਭ ਪਾਵੇ ਸੋ ਕਰੇ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਕਰਾਪੇ ਰਾਮ ਮਾਨਸ ਜਨਮ ਹਰ ਪਾਈਏ ਹਰ ਰਾਵਣ ਮੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਗੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦ੍ਰਿੜਾਇਆ ਮਨ ਸਨ ਰੰਗ ਪੀਨਾ ਰਾਮ ਭਗਤ ਵਚਲ ਹਰ ਨਾਮ ਹੈ ਗੁਰਮੁਖ ਹਰ ਨੀਨਾ ਰਾਮ ਬਿਨ ਹਰ ਨਾਮ ਨਾ ਜੀਂਦੇ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹਿਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਓ ਮਨ ਵਸੈ ਵਡ ਭਾਗ ਗੁਰਪੂਰੈ ਵੇਖਾ ਲਿਆ ਨਾਨਕ ਹਰ ਲਿਵਲਾਗ ਸੰਤ ਮੇਰਾ ਹਰ ਪ੍ਰਭ ਰਾਵਣ ਆਇਆ ਹੋ ਮੈਂ ਬਿਚਾ ਗੇ ਰਾਮ ਗੁਰਮਤ ਆਪ ਮਿਟਾਇਆ ਹਰ ਹਰ ਲਿਵ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਵਡ ਪਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਿਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਤਨ ਹਰ ਪ੍ਰਭ ਪਿਆਰੇ ਰਾਵਿਆ ਜਾਂ ਹਰ ਪ੍ਰਭ ਪਾਈ ਰਾਮ ਅੱਖੀ ਪ੍ਰੇਮ ਕਸਾਈਆ ਜਿਉਂ ਬੁਲਕ ਮਸਾਈ ਰਾਮ ਗੁਰਪੂਰੇ ਹਰ ਮੇਲਿਆ ਹਰ ਰਸ ਅਧਾਈ ਰਾਮ ਜਨ ਨਾਨਕ ਨਾਮ ਵਿਗਸਿਆ ਹਰ ਹਰ ਲਿਵ ਲਾਈ ਰਾਮ ਹਮ ਮੂਰਖ ਮੂਢ ਮਿਲਾਇਆ ਹਰ ਕਿਰਪਾ ਤਾੜੀ ਰਾਮ ਤਨ ਤਨ ਗੁਰੂ ਸਵਾਸ ਹੈ ਜਿਨ ਹੋ ਮੈਂ ਮਾਰੀ ਰਾਮ ਜਿਨ ਵਡ ਪਾਗੀਆ ਵਡ ਪਾਗ ਹੈ ਹਰ ਹਰ ਉਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ।

ਅਸੀਂ ਆਓ ਸਖੀ ਵਸ ਆਓ ਸਖੀ ਅਸੀਂ ਤਿਰਕਾ ਮੰਗਲ ਗਾਵੇ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਪਾਵੇ ਤਜ ਮਾਨ ਮੋਹ ਵਿਕਾਰ ਦੂਜਾ ਸੇਵ ਏਕ ਨਿਰੰਜਨੋ ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੁਰਸੇ ਵਿਖੰਡਨੋ ਹੋਏ ਦਾਸ ਦਾਸੀ ਤਜ ਉਦਾਸੀ ਬੌੜ ਵਿਧੀ ਨਾ।

ਨਾ ਇਹ ਮਾਰੀ ਨਾ ਮਰੇ ਨਾ ਇਹ ਹੱਥ ਵਿਕਾਏ ਗੁਰ ਕੈ ਸ਼ਬਦ ਪਰ ਜਾ ਲਿਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਤੁਰੋਂ ਹੁਕਮ ਬੁੱਧ ਨਿਸ਼ਾਨ ਪੁੱਤੀ ਪਾਤੀ ਜਾਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਇਉਣ ਸਭਨਾ ਕਾ ਅਭਿਮਾਨ ਜਿੱਥੇ ਤੋ ਵੇਖੇ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓਸ ਸਭ ਜਾਣ ਜੇ ਸਤਿਗੁਰੂ ਨੂੰ ਮਿਲ ਮੰਨੇ ਸੋ ਹਲ ਪਲ ਸੁਜੈ ਜੇ ਵੇਮੁਖ ਹੋਵੇ

ਨਾਨਕ ਜੋ ਪਾਵੈ ਸੋ ਹੋਏ ਪੌੜੀ, ਪਾਰ ਬ੍ਰਹਮ ਦਿਆਲ ਸਾਗਰ ਤਾਰਿਆ, ਗੁਰਪੂਰੈ ਮਿਹਰਵਾਨ ਭਰਮ ਪਉ ਮਾਰਿਆ, ਕਾਮ ਕ੍ਰੋਧ ਵਿਕਰਾਲ ਦੂਤ ਸੰਭਾਰਿਆ, ਅੰਮ੍ਰਿਤ ਨਾਮ ਨਿਦਾਨ ਕੰਠ ਉਰਧਾਰਿਆ, ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹਿਲਾ ਤੀਜਾ। ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਾਨ, ਪੰਚ ਚੋਰ ਤਿਨਾ ਘਰ ਮੋਹਨ, ਹਉ ਮੈਂ ਅੰਦਰ ਸਨ ਸਾਖਤ ਮੁੱਠੇ ਦੁਰਮਤੀ, ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਪਰਮ ਲੁਟਾਇਆ, ਵਿਖਿਓ ਰਚੈ ਰਚਨ ਦੁਸਤਾ ਸੇਤੀ ਤਿਰਹੜੀ, ਜੰਖਿਓ ਵਾਜ ਕਰਨ ਨਾਨਕ ਸਾਖਤ ਨਰਕ ਮੈਂ ਜਮ ਬੱਜੇ।

ਸਵਾਉ ਮਿਲਾ ਸਾ। ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਚੁਕਾ ਸਾ। ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ, ਜੋ ਤੁਲ ਉਪਕਰੇ ਦੁਖ ਸੁਖਾ ਸਾ। ਕਿਸਕਾ ਪਰਵਾਸਾ ਕਿਉਂ ਕੀਜੇ ਮਨ ਮੇਰੇ, ਜੋ ਅੰਤੀ ਅਵਸਰ ਰਖ ਨਾ ਸਕਾ ਸਾ। ਹਰ ਜਪ ਮਨ ਤੇ ਗੁਰ ਉਪਦੇਸ਼ ਲੈ ਜਾ ਤੋ, ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾ ਸਾ। ਜਨ ਨਾਨਕ ਅਨ ਦਿਨ ਨਾਮ ਜਪੋ ਹਰ ਸੰਤੋ, ਇਹੋ ਛੂਟਣ ਕਾ ਸਾਚਾ ਪਰਵਾਸਾ। ਗੌਂਡ ਮਹਿਲਾ ਚੌਥਾ। ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ, ਸ਼ਾਂਤ ਸ਼ੀਤਲ ਮਨ ਆਪਣਾ। ਜੈਸੇ ਸਤਿ ਸੂਰ ਬਹੁ ਜਲਤਾ, ਗੁਰ ਸਚ ਦੇਖੇ ਲਹਿ ਜਾਏ ਸਭ ਤਪਨਾ। ਮੇਰੇ ਮਨ ਅਨ ਦਿਨ ਧਿਆਏ ਨਾਮ ਹਰ ਜਪਨਾ, ਜਹਾਂ ਕਹਾਂ ਤੁਝ ਰਾਖੇ ਸਭ ਥਾਈ। ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਓ। ਜਾ ਮੈਂ ਸਭ ਨਿਦਾਨ ਸੋ ਹਰ ਜਪ ਮਨ ਮੇਰੇ, ਗੁਰਮੁਖ ਖੋਜ ਲਹੋ ਹਰ ਰਤਨਾ। ਜਿਨ ਹਰ ਧਿਆਇਆ ਤਿਨ ਹਰ ਪਾਇਆ, ਮੇਰਾ ਸਵਾਮੀ ਤਿਨ ਕੇ ਚਰਨ ਮਲੋ ਹਰ ਦਸਨਾ। ਸ਼ਬਦ ਪਛਾਣ ਰਾਮ ਰਸ ਪਾਵੋ, ਉਹ ਉਤਮ ਸੰਤ ਭਇਓ ਬਦ ਵਡਨਾ। ਇਸ ਜਨ ਕੀ ਵਡਿਆਈ ਹਰ ਆਪ ਵਧਾਈ, ਉਹ ਕਟੈ ਨਾ ਕਿਸੈ ਕੀ ਕਟਾਈ ਇਕ ਤਿਲ ਤਿਲ ਤਿਲਨਾ। ਜਿਸ ਤੇ ਸੁਖ ਪਾਵੇ ਮਨ ਮੇਰੇ, ਸੋ ਸਦਾ ਧਿਆਏ ਨਿਤ ਕਰ ਜੁਰਨਾ। ਜਨ ਨਾਨਕ ਕੋ ਹਰ ਦਾਨ ਇਕ ਦੀਜੈ, ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ।

ਗੁਰੂ ਨਾਨਕ ਨਾਨਕ ਹਰ ਸੋਏ ਗੌਣ ਮਹਿਲਾ ਪੰਜਵਾਂ। ਰਾਮ ਰਾਮ ਸ਼ੰਕਰ ਵਿਵਹਾਰ, ਰਾਮ ਰਾਮ ਰਾਮ ਪ੍ਰਾਣ ਆਧਾਰ, ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਭ ਰਹੋ ਸਮਾਏ। ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ ਰਹਾਓ। ਰਾਮ ਰਾਮ।

ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਗੌਣ ਮਹਿਲਾ ਪੰਜਵਾਂ, ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਰਹਾਉ ਨਾ ਇਹੋ ਬੂਡਾ ਨਾ ਇਹੋ ਬਾਲਾ, ਨਾ ਇਸ ਦੁਖ ਨਹੀਂ ਜਮਜਾਲਾ, ਨਾ ਇਹੋ ਬਿਨਸੈ ਨਾ ਇਹੋ ਜਾਏ, ਆਦ ਜੁਗਾ ਦੀ ਰਿਹਾ ਸਮਾਏ। ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਨ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕਿਛ ਇਸ ਕਾ ਇਹੋ ਕਰਨੇ ਜੋਗ। ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨ ਲਾਗੈ, ਕਟ ਕਟ ਅੰਤਰ ਸਭ ਹੀ ਜਾਗੈ। ਤੀਨ ਗੁਣਾ ਇਕ ਸਖਤ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ, ਅਚਲ ਅਛੇਦ ਅਪੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾਂ ਕੀ ਗਤ ਮਿਤ ਕਛੂ ਨ ਪਾਏ, ਨਾਨਕ ਤਾਂ ਕਹਿ ਬਲ ਬਲ ਜਾਏ। ਗੌਣ ਮਹਿਲਾ ਪੰਜਵਾਂ, ਸੰਤਨ ਕਹਿ ਬਲਿਹਾਰੈ ਜਾਉ, ਸੰਤਨ ਕਹਿ ਸੰਗ ਰਾਮ ਗੁਣ ਗਾਉ, ਸੰਤ ਪ੍ਰਸਾਦ ਕਿਲ ਵਿਚ ਸਭ ਗਏ, ਸੰਤ ਸਰਨ ਵਡ ਭਾਗੀ ਪਏ, ਰਾਮ ਜਪਤ ਕਛ ਬਿਘਨ ਨਾ ਵਿਆਪੈ, ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ। ਰਹਾਉ ਪਾਰ ਬ੍ਰਹਮ ਜਬ ਹੋਏ ਦਿਆਲ, ਸਾਧੂ ਜਨ ਕੀ ਕਰੈ ਰਵਾਲ, ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਵਸੈ ਮਨ ਆਏ, ਸਫਲ ਜਨਮ ਤਾਂ ਕਾ ਪਰਵਾਨ, ਪਾਰ ਬ੍ਰਹਮ ਨਿਕਟ ਕਰ ਜਾਣ, ਪਾਏ ਭਗਤ ਪ੍ਰਭ ਕੀਰਤਨ ਲਾਗੈ, ਜਨਮ ਜਨਮ ਕਾ ਸੋਇਆ ਜਾਗੈ, ਚਰਨ ਕਮਲ ਜਨ ਕਾ ਆਧਾਰ, ਗੁਣ ਗੋਬਿੰਦ ਰਉ ਸਚ ਵਾਪਾਰ, ਦਾਸ ਜਨਾ ਕੀ ਮਨਸਾ ਪੂਰ, ਨਾਨਕ ਸੁਖ ਪਾਵੈ ਜਨ ਤੂਰ। ਰਾਗ ਗੌਣ ਅਸ਼ਟਪਦੀਆਂ ਮਹਿਲਾ ਪੰਜਵਾਂ, ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ ਜਾਂ ਕੀ ਸੇਵ, ਅੰਤਰਜਾਮੀ ਪੁਰਖ ਵਿਦਾਤਾ, ਆਠ ਪੈਰ ਨਾਮ ਰੰਗ ਰਾਤਾ, ਗੁਰ ਗੋਬਿੰਦ।

ਗੌਂਡ ਬਾਣੀ ਰਵਿਦਾਸ ਜੀਓ ਕੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਅਵਤਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨੀ

ਦੋਲੇ ਵਾਉ ਨਾ ਵੱਡਾ ਹੋਏ ਜਾਪੇ ਜਿਉ ਸਿੰਘਾਸਨ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਇਆ ਗਣੀ ਸੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮੈਲਾ ਪਹਿਲਾ ਤੁਦ ਨੂੰ ਨਿਮਨ ਮੰਨਣ ਤੇਰਾ ਨਾਉ ਸਾਚ ਪੇਟ ਬੈਸਣ ਕਉ ਥਾਉ ਸੱਚ

ਜਾ ਕਰ ਪਹਿਲਾ ਸਤਿਯੁਗ ਸੱਚ ਪਹਿ ਸਭ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਤੈ ਰਹਿ ਚਾਰ ਗੁਰਮੁਖ ਬੂਜੈ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੇ।

0: ਕਰਾਵੇ ਸੇਵਕ ਜਨ ਸੇਵੈ ਸੇਵਟ ਪਾਗੀ ਰਿਦ ਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰੇ ਬਹੁ ਬਾਤਾਂ ਕੂੜ ਬੋਲ ਪੂਰੋ ਫਲ ਪਾਵੇ ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਪਗੀ ਲੈ ਪਾਵੇ ਹਉ ਕਾਟੋ ਕਾਟ ਬਾਡ ਸਿਰ ਰਾਖੋ
1: ਜਿਤ ਨਾਨਕ ਸੰਤ ਚੜਿਆਵੇ ਰਾਮ ਕਲੀ ਮਹਿਲਾ ਚੌਥਾ।

ਸਰ ਮੇਰਾ ਅਨਕ ਰਾਜ ਭੋਗ ਰਸਮਾਣੀ ਨਾਉ ਜਪੀ ਪਰਵਾਸਾ ਤੇਰਾ ਰਹਾਓ ਚੀਤਨਾ ਆਵਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਦੇ ਪਰਵਾਹ ਰਹਿਤ ਹੈ ਸਵਾਮੀ ਇਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਪੂਰਨਾ ਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤੂ ਜਾਤਾ ਬਰਨ ਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ ਅਤੁਲ ਅਥਾ ਅਡੋਲ ਸਵਾਮੀ ਨਾਨਕ ਖਸਮਾ ਮਾਰਾ।

ਜਿਆ ਸੂਤ ਤਾਂ ਆਈ ਸਾਏ ਚੋ ਮੈਂ ਏਕੇ ਮਤ ਹੈ ਕੀਆ ਤੈ ਬਿਖਰੇ ਥਾਨ ਅਨਕ ਖਿੜਕੀਆਂ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਕਰ ਪਾਇਆ ਕਿਉਂ ਕਿੰਕੁਰੀ ਅਨੂਪ ਵਾਜੈ।

ਪਰਿਆ ਜਪਨਾਥ ਦਿਨ ਰਹਿ ਨਾਈ ਤੇਰੀ ਖਿੰਖਾ ਦੋ ਦਿਹਾਈ ਰਹਾਉ ਜਹਿਰੀ ਵਿਭੂਤ ਲਾਏ ਬੈਠਾ ਤਾਰੀ ਮੇਰੀ ਤੇਰੀ ਮੁੰਦਰਾ ਤਾਰੀ ਮੰਗੇ ਤੂੰ ਕਾ ਤ੍ਰਿਪਤ ਨਾ ਪਾਵੇ।

ਤਾਂ ਕੋ ਬੌਰ ਨਾ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਰਾਮ ਕਰੀ ਮੈਲਾ ਪੰਜਵਾ ਮੁਕਤ ਪੜਤਾ ਕੀ ਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ ਆਪਣਾ ਕਹਿਆ ਆਪਣਾ ਕਮਾਵੇ ਪੰਡਤ ਵੇਦ ਵਿਚਾਰ ਪੰਡਤ ਮਨ ਕਾ ਕ੍ਰੋਧ

ਸੰਜਵਾ ਜੋ ਕਿਛ ਕਰੈ ਸੋਈ ਸੁਖ ਜਾਣਾ ਮਨ ਅਸਮਝ ਸਾਧ ਸੰਗ ਪਤਿਆਣਾ ਡੋਲਨ ਤੇ ਚੂਕਾ ਠਹਿਰਾਇਆ ਸਤ ਮਾਹੇ ਲੈ ਸਤ ਸਮਾਇਆ ਦੁਖ ਗਇਆ ਸਭ ਰੋਗ ਗਇਆ ਪ੍ਰਭ ਕੀ ਆਗਿਆ ਮਨ ਮੇ ਮਾਨੀ ਮਹਾਂ ਪੁਰਖ ਕਾ ਸੰਗ ਭਇਆ।

ਨਾਨਕ ਕਰਮ ਪ੍ਰਾਪਤ ਹੋਏ। ਰਾਮ ਕਲੀ ਮਹਿਲਾ ਪੰਜਵਾਂ ਦੁਲਭ ਦੇਹ ਸਵਾਰੇ ਜਾਏ ਨਾ ਦਰਗੈ ਹਾਰੇ ਹਾਲਤ ਪਲਤ ਤੁਧ ਹੋਏ ਵਡਿਆਈ ਅੰਤ ਕੀ ਬੇਲਾ ਲੈ ਛੜਾਈ ਰਾਮ ਕੇ ਗੁਣ ਗਾਓ ਹਾਲਤ ਪਲਤ ਹੋ ਹੈ ਦੋਵੇ ਸੁਹੇਲੇ ਅਚਰਜ ਪੁਰਖ ਤਿਆ